0: ਕੇ ਧਾਰੇ ਪੁਰੀਆਂ ਸਭ ਭਵਨ
1: ਕਰ
0: ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸੰਤ ਕੇਵਲ ਪ੍ਰਧਾਨ
0: ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾ ਕੀ

0: ਕਰਤੇ
1: ਕੀਮਤ ਨਾ ਜਾਣੇ ਕੀਆ
0: ਜੋਤਿਸ਼ ਪਾਵੇ ਸੋ ਵਰਤੀਆ
1: ਵਿਸਮਨ ਵਿਸਮੇ।

0: ਪਤੀ
1: ਸਤਿਗੁਰ ਸਿੱਖੀ ਕਰੇ ਬਿਰਧਪਾਲ
0: ਸੇਵਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਵਚਨੀ ਹਰ ਨਾਮ ਉਚਰ
1: ਸਤਿਗੁਰ ਸਿੱਖੇ ਬੰਧਨ ਕੱਟ
0: ਗੁਰ ਕਾ ਸਿੱਖ ਵਿਕਾਰ ਤੇ ਹਟ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖਾ

0: ਸੰਗ ਜਪ ਨਾਮ ਮੁਰਾਰੀ
1: ਸਿਧਵਾ ਚੁੱਕੇ ਭਰਮ ਗਵਨ
0: ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਵੀ ਓਹੀ
0: ਕਲਾ ਤਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਨਾ

0: ਆਪਣ ਸੂਰਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਉ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਕੀ ਜੰਤਰ ਸਭ ਕੋ ਜੀ ਜੰਤ ਸਭ ਤਾ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਏ ਨ ਮਾਰੇ
0: ਸੋ ਮੋਆ ਜਿਸ ਮਨੋ ਵਿਸਾਰੇ
1: ਰਿਸ਼ਤਾ ਜਬਰ ਕਾਂ ਕੋ ਜਾਏ
0: ਸਾਸਰੇ ਇਕ ਨਿਰੰਜਨ ਰਾਏ
1: ਜੀ ਕੀ

0: ਸਰਬਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸਕੀਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਏ ਸੋਈ ਸੁਖ ਮੰਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਵਸੇ ਬਾਰ ਵੀ ਓਹੀ
0: ਨਾਨਕ ਦਰਸ਼ਨ ਦੇ ਸਭ ਮੋਹੀ।

Shanti Guru Pari Sat Sangat Kotan Kotan Vaad Satguru Tantan Sahib Sri Guru Gan Sahib Ji Maharaj Green Vaad Da Jinnane Apani Seva Apali Hai Tanwaad Haan Sariyan Sangtaan Da Jho Chal Ke Aaya Ho Pai Eh Guru Ki Rahmat Hai ਰਹਿਮਤ ਤੋਂ ਬਗੈਰ ਗੁਰੂ ਕੀ ਹਜ਼ੂਰੀ ਨਹੀਂ ਮਿਲਦੀ, ਹੋਰ ਸਾਰਾ ਕੁਛ ਹੀ ਮਿਲ ਜਾਂਦਾ। ਆਪਾਂ ਦੇਖਦੇ ਹਾਂ ਕਈ ਲੋਕ ਸੰਗਤਾਂ ਆਉਂਦੀਆਂ ਨੇ, ਕਾਰ ਦੇ ਵਿੱਚ ਹੀ ਸਿਰ ਨਿਭਾ ਕੇ ਗਾਂਹ ਜਾਂਦੇ ਨੇ, ਕਿਉਂਕਿ ਕਰਮਾਂ 'ਚ ਨਹੀਂ ਹੈ ਗੁਰੂ ਕੇ ਦਰਸ਼ਨ, ਇਹ ਭਾਗਾਂ ਨਾ ਮਿਲਦੇ। ਕਈ ਮੇਰੇ ਵੀਰ ਆਉਂਦੇ ਨੇ ਬਾਹਰ ਬੈਠ ਕੇ ਗੱਲਾਂ ਵਕਤਾਂ ਕਰਕੇ ਤੁਰ ਜਾਂਦੇ ਨੇ। ਕਿੰਨੇ ਬੰਦੇ ਬਾਹਰ ਬੈਠੇ ਨੇ ਪਰ ਬਾਣੀ ਨੂੰ ਉਹੀ ਸੁਣੇਗਾ ਜਿਹਦੇ ਮਨ ਦੇ ਵਿੱਚ ਚਾਅ ਹੋਵੇਗਾ। ਸਾਹਿਬ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸੋ ਇਹ ਤੁਹਾਡੇ ਹਿੱਸੇ ਆਈ ਹੈ ਭਾਈ, ਸਤਿਗੁਰ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਆਪਾਂ ਅੱਧ ਟੱਪ ਗਏ ਹਾਂ, 19 ਪਾਠ ਬਾਕੀ ਰਹਿ ਗਏ ਨੇ। ਸੋ ਉਹਨਾਂ ਵਿੱਚ ਵੀ ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗ੍ਰੀਨ ਮਾਜ ਦਾ ਸ਼ਹਾਦਤ ਦਾ ਦਿਹਾੜਾ ਜੋ ਹੈ ਉਹ 16 ਜੂਨ ਹੈ। 16 ਜੂਨ ਨੂੰ ਅਖੰਡ ਪਾਠਾਂ ਦੇ ਭੋਗ ਵੀ ਪੈਣਗੇ ਅਤੇ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਆ ਗਏ ਨੇ, ਉਹ ਆਪ ਜੀ ਨੂੰ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਵਾਉਣਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ।

ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ

ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ।

ਕਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸਾ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉਂ ਸੱਚ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਹੀਂ ਰਹਾਉ ਸੱਚ ਨਾਮ ਕੀ ਤਿਲ ਵਡਿਆਈ।

ਆਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ।

ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰਗਮ ਅਗਮ ਅਪਾਰ ਸਭ ਧਿਆਮ ਹੈ ਸਭ ਧਿਆਮ ਹੈ ਤੁਧ ਜੀ ਹਰ ਸੱਚੇ ਸਿਰ ਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ

ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ।

ਜੀ ਤੂੰ ਨਿਹਚਲ ਕਰਤਾ ਸੋਈ, ਤੂੰ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੂੰ ਆਪੇ ਸ੍ਰਿਟ ਸਭ ਉਪਾਈ ਜੀ, ਤੂੰ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਹਿਕਾ ਜਾਣੋਈ। ਆਸਾ ਮਹੱਲਾ ਚੌਥਾ।

ਮਿਲਾਇਆ ਤੂੰ ਦਰੀਆ ਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਭਵ ਜਿਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਾਪ ਤਾਪ ਸੰਜਮ ਧਰਮ ਨਾ ਕਮਾਇਆ।

ਹੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸ਼ਟ ਸੁਭੈ ਤੁਮ ਗਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ।

ਅੰਤਰ ਸਭ ਹੂੰ, ਜੇਤੇ ਬਦਨ ਸਿਰਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ।

ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਗਿਓ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤਹ ਸੁਖ ਹੋਵਾ ਤਿਦਗਰ ਅਨਹਦ ਵਾਜੇ ਅਣਦ ਸੁਣੋ ਵਟ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਆ

ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾ ਗੁਰਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਸਾਰੋ ਸਲੋਕ ਮਹੱਲਾ ਪੰਜਵਾਂ।

ਜਾਹੇ ਭਾਉ ਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਬਸੇ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਜੇਤੀ ਰਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਧੇ ਜਗਮੈਂ ਉੱਤਮ ਕੱਢ ਜਾ ਵਿਰਲੇ ਕੇ ਮਹੱਲਾ ਪੰਜਵਾਂ।

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਜ ਸ੍ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡੜੀ ਦਾਦਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਏ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ੇ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਦਿਵਾਨ ਧਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦੇ ਹਾਂ ਐਵੇਂ ਇੱਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁੱਟ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚਾਲੀ ਗੁਰਦਾਤਾ ਬਖਸ਼ਣ ਪਰਵਿੰਦਰ ਸਿੰਘ ਉੱਪਲ ਵੱਲੋਂ ਆਪਣੇ ਘਰ ਦੁਬਾਰਾ ਬਣਾ ਰਹੇ ਵੋਟ ਆਸ ਲੈਣ ਵਾਸਤੇ ਅਰਦਾਸ ਬੇਨਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਸੁਰਿੰਦਰ ਗਿਰ ਬਾਘਾ ਦੀ ਆਤਮਿਕ ਸ਼ਾਂਤੀ ਪਰਿਵਾਰ ਨੂੰ ਅਰਦਾਸ ਬੇਨਤੀ ਪਰਿਵਾਰਾਂ ਦੀ ਬੇਨਤੀ ਅਮਰ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੁਮੇਂਦੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਸੇ ਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਮੈਂ ਦ੍ਰਿਸ਼ਟ ਸ਼ੁਭ ਕਰਾਇ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰੀਆਓ ਜਨਮ ਹਮ ਕਾਲਖ ਧੋਵੈ ਸੁਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸਿੰਘ ਜੀ ਵਡਭਾਗੀ ਆਪ ਜੀ ਸੰਧਿਆ ਦਿਵਾਨਾਂ 'ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਹਰ ਰੋਜ਼ ਦੀ ਤਰ੍ਹਾਂ, ਜੋ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪਰਵਾ ਰਹੇ ਹਨ। ਹਰ ਸਾਲ ਤਰ੍ਹਾਂ ਬੀਬੀਆਂ ਵੱਲੋਂ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ, ਪਰੰਤੂ ਸੋਦਰ ਦੇ ਪਾਠ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਦੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਪੁਰਬ ਸਮਾਧ ਵਿੱਚ ਹੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਆਉਣ ਵਾਲੀ 6 ਜੂਨ ਦਿਨ ਸ਼ਨਿਚਰਵਾਰ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ ਨਗਰ ਕੀਰਤਨ। ਆਪ ਜੀ ਨੇ ਵੱਧ ਤੋਂ ਵੱਧ ਉੱਥੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ, ਅਤੇ ਆਉਣ ਵਾਲੇ ਐਤਵਾਰ ਦੇ ਦੀਵਾਨ ਗੁਰਪ੍ਰਵਾਸੀ ਭਾਈ ਸਾਹਿਬ ਭਾਈ ਜੋ ਕਿ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਜੋ ਕਿ ਪਿਛਲੇ ਸਾਲ ਅਕਾਲ ਚਲਾਨਾ ਕਰ ਗਏ ਸਨ, ਉਹਨਾਂ ਦੀ ਮਿੱਠੀ ਯਾਦ ਸਲਾਨਾ ਗੁਰਦਾਸ ਸਾਹਿਬ ਵੱਲੋਂ ਮਨਾਈ ਜਾ ਰਹੀ ਹੈ ਆਉਣ ਵਾਲੇ ਐਤਵਾਰ ਨੂੰ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਦੀਵਾਨ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਕਥਾ ਕਰਨ ਲਈ ਪਹੁੰਚ ਰਹੇ ਹਨ। ਸਮਾਨਿਤ ਬਾਰੇ ਉਹਨਾਂ ਦਾ ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕਿਰਤਨ ਕਰਦੇ ਹਾਂ ਪਰਲਾ ਦੀ ਮਾਫੀ ਬਖਸ਼ਿਆ ਭਾਈ ਸਭੇ ਅਗਤ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜਨ ਲਈ ਉਹਨਾਂ ਪਾਸੋਂ ਪਿਆਰ ਸਿੰਘ ਸਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

परम सम्मान योग जुग जुग अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ ਆਓ ਕੱਲ ਸਰਹਿੰਦ ਫਤਿਹ ਦਿਵਸ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੇ ਸਰਹਿੰਦ ਫਤਿਹ ਕੀਤੀ ਖਾਲਸਾ ਰਾਜ ਹਲੇਮੀ ਰਾਜ ਕਾਇਮ ਕੀਤਾ ਇਹ ਸਰਹਿੰਦ ਦਾ ਆਪ ਸਾਰੇ ਜਾਣੂ ਹੋ ਬਹੁਤ ਵੱਡਾ ਇਤਿਹਾਸ ਹੈ ਆਪਾਂ ਅੱਜ ਅਤੇ ਕੱਲ੍ਹ ਦੋ ਦਿਨਾਂ ਉਸ ਇਤਿਹਾਸ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨਿਵਾਸ ਕਰ ਰਹੇ ਨੇ ਇਹ ਅਨੰਦਪੁਰ ਸਾਹਿਬ ਦੀ ਧਰਤੀ ਇਹ ਨੌਵੇਂ ਪਾਤਸ਼ਾਹ ਜੀ ਨੇ 2200 ਰੁਪਏ ਚ ਮਾਖੋਵਾਲ ਦੀ ਧਰਤੀ ਇਹ ਮੁੱਲ ਖਰੀਦੀ ਇੱਥੇ ਨਗਰ ਵਸਾਇਆ ਨੌਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਸਤਿਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਰਹਿ ਰਹੇ ਨੇ ਗੁਰੂ ਦੇ ਸਿੱਖ ਗੁਰੂ ਦੀ ਫੌਜਾਂ ਗੁਰਦੇਵ ਪਿਤਾ ਜੀ ਦੇ ਨਾਲ ਨੇ ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਪਹਾੜੀ ਰਾਜਿਆਂ ਨੂੰ ਭਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਤੇ ਨਾਲ ਹੀ ਔਰੰਗਜ਼ੇਬ ਦਾ ਰਾਜ ਹੈ ਉਸ ਸਮੇਂ ਔਰੰਗਜ਼ੇਬ ਦਾ ਇੱਕੋ ਹੀ ਮਨਸੂਬਾ ਸੀ ਕਿ ਸਾਰਿਆਂ ਨੂੰ ਇਸਲਾਮ ਵਿੱਚ ਲਿਆਇਆ ਜਾਵੇ ਪਰ ਸਿੱਖਾਂ 'ਤੇ ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਪਹਾੜੀ ਰਾਜੇ ਇਹ ਬਾਰ ਬਾਰ ਔਰੰਗਜ਼ੇਬ ਦੇ ਕੋਲ ਸ਼ਿਕਾਇਤਾਂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਨੂੰ ਰੋਕਿਆ ਜਾਵੇ ਉਹਨਾਂ ਦੀ ਜਿਹੜੀ ਸ਼ੋਹਰਤ ਹੈ ਉਹਨਾਂ ਦੀ ਜਿਹੜੀ ਵਡਿਆਈ ਹੈ ਉਹਨਾਂ ਦੀ ਜਿਹੜੀ ਫੌਜ ਵੱਧਦੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਰੁਤਬਾ ਵੱਧਦਾ ਜਾ ਰਿਹਾ ਹੈ ਉਸਨੂੰ ਰੋਕਿਆ ਜਾਵੇ ਪਹਾੜੀ ਰਾਜੇ ਉਹ ਵੀ ਸਤਿਗੁਰੂ ਜੀ ਦੀ ਵਡਿਆਈ ਨੂੰ ਸਹਾਰ ਨਹੀਂ ਰਹੇ ਅੰਦਰ ਹੀ ਅੰਦਰ ਬਹੁਤ ਦੁਖੀ ਹੁੰਦੇ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਜਦੋਂ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਜਦੋਂ ਤੀਜੀ ਜੰਗ ਹੁੰਦੀ ਹੈ ਇਹ ਸ਼ੈਦ ਖਾਨ
ਇਹ ਜੰਗ ਕਰਨ ਵਾਸਤੇ ਆਉਂਦਾ ਤੇ ਇਹ ਔਰੰਗਜ਼ੇਬ ਨੂੰ ਇੱਕ ਗੱਲ ਕਹਿੰਦਾ, ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿੰਦਾ ਫੜ ਕੇ ਲਿਆਵਾਂਗਾ, ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗਾ। ਇਹ ਸ਼ਹਿਦ ਖਾਨ ਪੀਰ ਬੁੱਧੂ ਸਾਹਿਬ ਜੀ ਦਾ ਸਾਲਾ ਕਹਿ, ਬੀਬੀ ਨਸੀਰ ਦਾ ਭਰਾ ਕਹਿ। ਇਹ ਪੀਰ ਬੁੱਧੂ ਸਾਧ ਜੀ ਦੇ ਕੋਲ ਆ ਕੇ ਰੁਕਿਆ ਤੇ ਪੀਰ ਬੁੱਧੂ ਸ਼ਾਹ ਤੇ ਬੀਬੀ ਨਸੀਰਾ ਨੇ ਇਸ ਨੂੰ ਬੜਾ ਰੋਕਿਆ, ਵੀ ਤੂੰ ਇਹ ਜੰਗ ਨਾ ਕਰ, ਨਾ ਜਾ, ਕਿਉਂਕਿ ਪੀਰ ਬੁੱਧੂ ਸ਼ਾਹ ਤਾਂ ਉਹ ਤਾਂ ਸਤਿਗੁਰੂ ਜੀ ਦਾ ਮੁਰੀਦ ਹੈ, ਬੜਾ ਪਿਆਰ ਕਰਦਾ ਸਤਿਗੁਰੂ ਜੀ ਨੂੰ। ਕਹਿਣ ਲੱਗੇ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਜਾਵਾਂਗਾ। ਇਸ ਦੀ ਭੈਣ ਕਹਿੰਦੀ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਫੜੀ ਜ਼ਰੂਰ, ਪਰ ਇੱਕ ਕੰਮ ਕਰੀ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਫੜ ਲਈ, ਤੇਰਾ ਪਾਰ ਉਤਾਰਾ ਹੋ ਜਾਏਗਾ। ਇਹ ਸ਼ਹਿਦ ਖਾਨ ਜਦੋਂ ਜੰਗ ਕਰਦਾ ਹੈ, ਜੰਗ ਕਰਦਿਆਂ ਕਰਦਿਆਂ ਬੜੀ ਦੇਰ ਹੋ ਗਈ, ਇਹਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਸਤਿਗੁਰੂ ਤਾਂ ਸਮਦਰਸ਼ੀ ਨੇ, ਉਹ ਤਾਂ ਅੰਦਰ ਦੀ ਜਾਣਨ ਵਾਲੇ ਨੇ, ਫਿਰ ਸਤਿਗੁਰੂ ਜੀ ਮੇਰੇ ਸਾਹਮਣੇ ਆ ਜਾਣ, ਮੈਂ ਸਿੱਧਾ ਉਹਨਾਂ ਨਾਲ ਜੰਗ ਕਰਾਂਗਾ। ਜਦੋਂ ਇਸ ਦੇ ਅੰਦਰ ਇਹ ਭਾਵਨਾ ਜਾਗੀ, ਦਸਵੇਂ ਪਾਤਸ਼ਾਹ ਜੀ ਇਹਦੇ ਸਾਹਮਣੇ ਪਹੁੰਚ ਗਏ। ਬਸ ਇਸ ਸ਼ਹਿਦ ਖਾਨ ਨੇ ਇੱਕ ਝਲਕ ਸਤਿਗੁਰਾਂ ਦੀ ਵੇਖੀ, ਇਹ ਸਤਿਗੁਰਾਂ ਦੇ ਚਰਨਾਂ 'ਚ ਢਹਿ ਪਿਆ ਤੇ ਇਸਨੇ ਇੱਕ ਗੱਲ ਕਹੀ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਖੁਦਾ ਉਸ ਤਰ੍ਹਾਂ ਤਾਂ ਮੈਂ ਦੇਖਿਆ ਨਹੀਂ, ਪਰ ਕਹਿਣ ਲੱਗੇ ਅੱਜ ਮੈਂ ਸਾਕਸ਼ਾਤ ਖੁਦਾ ਦੇ ਦਰਸ਼ਨ ਕਰ ਲਏ। ਖੁਦਾ ਇਸ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ, ਆਏ ਹੋਏ ਨੇ, ਮੇਰੇ ਸਾਹਮਣੇ ਮੇਰਾ ਖੁਦਾ ਹੈ। ਮੈਨੂੰ ਸਮਝ ਇਹ ਨਹੀਂ ਆ ਰਹੀ ਕਿ ਇਹ ਖੁਦਾ ਹੈ ਜੇ ਖੁਦਾ ਦਾ ਬੰਦਾ ਹੈ, ਪਰ ਮੈਨੂੰ ਤਾਂ ਖੁਦਾ ਹੀ ਲੱਗਦਾ ਹੈ। ਇਹ ਸਤਿਗੁਰੂ ਜੀ ਦਾ ਮੁਰੀਦ ਹੋ ਗਿਆ, ਇਸਨੇ ਹਥਿਆਰ ਸੁੱਟਤੇ, ਸਤਿਗੁਰੂ ਜੀ ਨੇ ਇਸ ਨੂੰ ਅੱਲਾਹ ਦੀ ਇਬਾਦਤ ਕਰਨ ਵਾਸਤੇ ਆਖਿਆ। ਇਹ ਸ਼ਹਿਦ ਖਾਨ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਾਅਦ 'ਚ ਇਹ ਸਤਿਗੁਰੂ ਜੀ ਦੇ ਨਾਲ ਰਿਹਾ ਤੇ ਮਰਦੇ ਦਮ ਤੱਕ ਸਤਿਗੁਰੂ ਜੀ ਦੇ ਨਾਲ ਰਿਹਾ। ਆਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਨੇ ਮਿਲ ਕੇ ਤੇ ਮੁਗਲ ਫੌਜ ਨੇ ਘੇਰਾ ਪਾ ਲਿਆ, ਇੱਥੇ ਤੱਕ ਕਿ ਜਦੋਂ ਇਹਨਾਂ ਦੀ ਕੋਈ ਪੇਸ਼ ਨਾ ਚੱਲੀ, ਇਹਨਾਂ ਨੇ ਅੰਦਰ ਰਸਦ ਪਾਣੀ ਜਾਣੀ ਰੋਕ ਦਿੱਤੀ। ਹੁਣ ਅੰਦਰ ਜਿਹੜੇ ਰਸਦ ਪਾਣੀ ਸੀ, ਲੰਗਰ ਦਾ ਸਾਜੋ ਸਮਾਨ ਸੀ, ਕਿੰਨੇ ਕੁ ਦਿਨ ਚੱਲਦਾ, ਉਹ ਰਸਦ ਮੁੱਕ ਗਈ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਹੁਤ ਸਾਰੇ ਘੋੜੇ ਉਹ ਭੁੱਖ ਦੇ ਮਾਰੇ ਮਰਨ ਲੱਗ ਪਏ, ਸਿੱਖ ਵੀ ਭੁੱਖ ਦੇ ਕਰਕੇ ਨਿਹੜਾਲ ਹੋ ਗਏ। ਪ੍ਰਸਾਦੀ ਹਾਥੀ ਉਹ ਭੁੱਖ ਦੇ ਮਾਰੇ ਉਹ ਮਰ ਗਿਆ, ਪਾਣੀ ਲੈਣ ਵਾਸਤੇ ਵੀ ਬਾਹਰ ਚਾਰ ਸਿੰਘ ਆਉਂਦੇ ਨੇ। ਚਾਰ ਸਿੰਘ ਪਾਣੀ ਕੋ ਜਾਵੇ, ਦੋ ਜੁਜੈ ਦੋ ਪਾਣੀ ਲਿਆਵੇ। ਆਨੰਦਪੁਰ ਸਾਹਿਬ ਦੇ ਕਿਲੇ ਚੋਂ ਚਾਰ ਸਿੰਘ ਬਾਹਰ ਪਾਣੀ ਲੈਣ ਵਾਸਤੇ ਨਿਕਲਦੇ ਨੇ ਤੇ ਦੋ ਸਿੰਘ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਨੇ ਤੇ ਦੋ ਪਾਣੀ ਲੈ ਕੇ ਜਾਂਦੇ ਨੇ। ਕਿੰਨੀ ਕੀਮਤ ਚੁਕਾਉਣੀ ਪੈ ਰਹੀ ਹੈ ਸਿੱਖਾਂ ਨੂੰ।
ਦੋ ਸਿੰਘ ਕਿੰਨਾ ਕੁ ਪਾਣੀ ਲਿਜਾਂਦੇ ਹੋਣਗੇ। ਉਸ ਪਾਣੀ ਦੇ ਪਿੱਛੇ ਦੋ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਜਦ ਉਹ ਥੋੜਾ ਜਿਹਾ ਪਾਣੀ ਉਹ ਕਿਲੇ ਵਿੱਚ ਜਾਂਦਾ ਹੈ, ਜਦੋਂ 8 ਮਹੀਨੇ ਘੇਰੇ ਨੂੰ ਹੋ ਗਏ, ਕੁਝ ਸਿੰਘ ਤਾਂ ਭੁੱਕਦੇ ਮਾਰੇ ਉਹ ਉੱਥੋਂ ਛੱਡ ਕੇ ਵੀ ਚਲੇ ਗਏ, ਕਿਲਾ ਛੱਡ ਕੇ ਚਲੇ ਗਏ। ਫਿਰ ਜ਼ਾਲਮਾਂ ਨੇ ਇੱਕ ਵਿਉਂਤ ਬਣਾਈ ਤੇ ਉਹਨਾਂ ਨੇ ਕੁਰਾਨ ਸ਼ਰੀਫ ਲਈ ਤੇ ਇੱਕ ਆਟੇ ਦੀ ਗਊ ਬਣਾਈ ਤੇ ਉਹ ਪਹੁੰਚੇ ਨੇ ਸਤਿਗੁਰੂ ਜੀ ਦੇ ਕੋਲ। ਕਹਿੰਦੇ ਨੇ ਜੇ ਤੁਸੀਂ ਕਿਲਾ ਛੱਡ ਦਿਓ ਤਾਂ ਅਸੀਂ ਕਸਮਾਂ ਖਾਂਦੇ ਹਾਂ, ਹਿੰਦੂ ਰਾਜੇ ਸਾਰੇ ਗਊ ਦੀ ਕਸਮ ਖਾਂਦੇ ਹਾਂ, ਤੇ ਜਿੰਨੇ ਮੁਸਲਮਾਨ ਨੇ ਉਹ ਕੁਰਾਨ ਦੀ ਕਸਮ ਖਾਂਦੇ, ਤੁਹਾਡਾ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਕਰਾਂਗੇ, ਤੁਹਾਨੂੰ ਕੁਝ ਨਹੀਂ ਕਵਾਂਗੇ, ਪਰ ਤੁਸੀਂ ਕਿਲਾ ਛੱਡ ਦਿਓ, ਕਸਮਾਂ ਖਾਧੀਆਂ ਇਹਨਾਂ ਨੇ। ਸਤਿਗੁਰੂ ਜੀ ਆਪ ਜਾਣਦੇ ਸੀ ਵੀ ਇਹ ਜਿਹੜੀ ਕਸਮਾਂ ਖਾ ਰਹੇ ਨੇ ਇਹ ਝੂਟੀਆਂ ਨੇ ਇਹਨਾਂ ਦੀ ਕਸਮਾਂ, ਪਰ ਕਈ ਸਿੰਘ ਆਖਦੇ ਨੇ ਸਤਿਗੁਰੂ ਜੀ ਕਿਲਾ ਛੱਡਣ 'ਚ ਹੀ ਫਾਇਦਾ ਹੈ, ਸ਼ਾਇਦ ਇਹ ਸੱਚੇ ਹੋਣ। ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਸਤਿਗੁਰੂ ਜੀ ਨੇ ਕੁਝ ਗੱਡਿਆਂ ਦੇ ਉੱਤੇ ਪੁਰਾਣੇ ਜੋੜੇ, ਪੁਰਾਣੇ ਕੱਪੜੇ, ਪਾਟੇ ਕੱਪੜੇ ਜਿਹੜੇ ਪੁਰਾਣੇ ਲੱਤੇ ਨੇ ਉਹ ਗੱਡਿਆਂ 'ਚ ਭਰ ਕੇ ਕੁਝ ਗੱਡੇ ਬਾਹਰ ਤੋਰੇ ਨੇ, ਤਾਂ ਜਦੋਂ ਪਹਾੜੀ ਰਾਜਿਆਂ ਨੇ ਦੇਖਿਆ ਵੀ ਸਤਿਗੁਰੂ ਜੀ ਚੱਲੇ ਨੇ ਤੇ ਗੱਡਿਆਂ 'ਚ ਮਾਲ ਭਰਿਆ ਜਾ ਰਿਹਾ, ਇਹਨਾਂ ਦਾ ਮਾਲ ਭਰ ਕੇ ਜਾ ਰਹੇ ਲੈ ਕੇ, ਇਹਨਾਂ ਨੇ ਉਹਨਾਂ ਗੱਡਿਆਂ 'ਤੇ ਹਮਲਾ ਬੋਲ ਦਿੱਤਾ। ਕਸਮਾਂ ਨਹੀਂ ਧਿਆਨ ਗਈਆਂ, ਜਿਹੜੀਆਂ ਕਸਮਾਂ ਖਾਧੀਆਂ ਸਨ ਉਹ ਧਿਆਨ ਨਹੀਂ, ਉਹਨਾਂ ਗੱਡਿਆਂ 'ਤੇ ਹਮਲਾ ਬੋਲ ਦਿੱਤਾ, ਪਰ ਹੱਥ ਕੀ ਆਇਆ, ਪੁਰਾਣੇ ਜੋੜੇ, ਪੁਰਾਣੇ ਕੱਪੜੇ। ਇਹਨਾਂ ਨੂੰ ਆਪਣੇ ਆਪ 'ਚ ਬੜੀ ਸ਼ਰਮਿੰਦਗੀ ਹੋਈ ਵੀ ਕਸਮਾਂ ਵੀ ਤੋੜੀਆਂ ਤੇ ਮਾਲ ਵੀ ਹੱਥ ਨਹੀਂ ਆਇਆ, ਇਹ ਤਾਂ ਸਾਡੇ ਨਾਲ ਧੋਖਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਕਹਿੰਦੇ ਸਿੱਖੋ ਦੇਖਿਆ ਇਹਨਾਂ ਦੀਆਂ ਜਿਹੜੀਆਂ ਕਸਮਾਂ ਸੀ ਉਹ ਝੂਟੀਆਂ ਸਨ, ਕੀ ਭਰੋਸਾ ਕੀਤਾ ਜਾਵੇਗਾ ਇਹਨਾਂ 'ਤੇ, ਇਹਨਾਂ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਿੰਘਾਂ ਨੇ ਮਾਤਾ ਜੀ ਨੂੰ ਸਿਫਾਰਸ਼ ਕੀਤੀ, ਮਾਤਾ ਜੀ ਤੁਸੀਂ ਸਤਿਗੁਰੂ ਜੀ ਨੂੰ ਸਮਝਾਓ ਵੀ ਅੰਦਰ ਹੁਣ ਖਾਣ ਵਾਸਤੇ ਕੁਝ ਵੀ ਨਹੀਂ ਤੇ ਆਪਾਂ ਸਾਰੇ ਮਿਲ ਕੇ ਇਹ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਦੇਈਏ। ਮਾਤਾ ਜੀ ਨੇ ਵੀ ਸਮਝਾਉਣਾ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਕਹਿਣ ਲੱਗੇ ਕੋਈ ਗੱਲ ਨਹੀਂ ਸਿੱਖੋ, ਆਪਾਂ ਕਿਲਾ ਛੱਡ ਦਿੰਦੇ ਹਾਂ। ਸਤਿਗੁਰੂ ਜੀ ਨੇ ਜਦੋਂ ਕਿਲਾ ਛੱਡਿਆ ਤੇ ਜ਼ਾਲਮਾਂ ਨੂੰ ਲੱਗਿਆ ਵੀ ਹੁਣ ਸਤਿਗੁਰੂ ਜੀ ਜਾ ਰਹੇ ਨੇ, ਪਰ ਜਦੋਂ ਕੁਝ ਦੂਰ ਸਤਿਗੁਰੂ ਜੀ ਸਿੰਘਾਂ ਨਾਲ ਨਿਕਲੇ ਨੇ ਤੇ ਪਿੱਛੋਂ ਜ਼ਾਲਮਾਂ ਨੇ ਪਿੱਛਾ ਕੀਤਾ, ਪਿੱਛੇ ਲੱਗੇ, ਕਹਿਣ ਲੱਗੇ ਅੱਗੇ ਚੱਲ ਕੇ ਇਹਨਾਂ ਨਾਲ ਜੰਗ ਕਰਕੇ ਇਹਨਾਂ ਨੂੰ ਮਾਰ ਮੁਕਾ ਕੇ ਇਹਨਾਂ ਦਾ ਸਾਰਾ ਮਾਲ ਆਪਾਂ ਰੱਖ ਲਿਆਂਗੇ, ਕਸਮਾਂ ਤਾਂ ਪਹਿਲੇ ਹੀ ਤੋੜ ਦਿੱਤੀਆਂ। ਸਤਿਗੁਰੂ ਜੀ ਜਦੋਂ ਪਹੁੰਚਦੇ ਨੇ ਸਰਸਾ ਨਦੀ ਤੇ, ਉੱਥੇ ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਸਤਿਗੁਰੂ ਜੀ ਨੇ ਸਵੇਰ ਦਾ ਦੀਵਾਨ ਸਜਾਇਆ, ਆਸਾ ਕੀ ਵਾਰ ਦਾ ਕੀਰਤਨ ਹੋਇਆ ਤੇ ਪਿੱਛੋਂ ਮੁਗਲੀਆ ਫੌਜ ਆ ਰਹੀ ਹੈ। ਬਾਬਾ ਅਜੀਤ ਸਿੰਘ ਜੀ, ਭਾਈ ਉਦੈ ਸਿੰਘ ਜੀ, ਹੋਰ ਕਈ ਗੁਰੂ ਦੇ ਪਿਆਰੇ ਸਿੰਘ ਜਿਹੜੇ ਬੜੇ ਦਲੇਰੀ ਤੇ ਫੁਰਤੀ ਨਾਲ ਲੜਦੇ ਨੇ, ਉਹਨਾਂ ਨੇ ਜ਼ਾਲਮਾਂ ਦਾ ਰਾਹ ਰੋਕਿਆ, ਜ਼ਾਲਮਾਂ ਦੇ ਨਾਲ ਜੰਗ ਕੀਤੀ, ਦੀਵਾਨ ਦੀ ਸੰਪੂਰਨਤਾ ਹੋਈ।
ਭਾਈ ਉਦੇ ਸਿੰਘ ਜੀ ਉੱਥੇ ਤੇ ਹੋਰ ਕਈ ਸਿੰਘ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਸਰਸਾ ਨਦੀ ਅੱਜ ਬੜੇ ਉਫਾਨ ਤੇ ਸੀ, ਅੱਜ ਬਹੁਤ ਪਾਣੀ ਆਇਆ। ਅੱਗੇ ਵੀ ਇਹ ਜਿੱਤ 'ਚ ਪਾਣੀ ਆਉਂਦਾ ਸੀ ਪਰ ਇੰਨਾ ਪਾਣੀ ਨਹੀਂ। ਅੱਜ ਇਹਦਾ ਬਹਾਓ ਬੜਾ ਤੇਜ਼ ਹੈ, ਪਾਣੀ ਬਹੁਤ ਹੈ। ਪਿੱਛੇ ਜ਼ਾਲਮ ਫੌਜ ਆ ਰਹੀ ਹੈ, ਮੁਗਲੀਆ ਫੌਜ ਹੈ, ਪਹਾੜੀ ਰਾਜਿਆਂ ਦੀ ਫੌਜ ਹੈ, ਉਸ ਫੌਜ ਦਾ ਵੱਡਾ ਇਕੱਠ ਹੈ। ਅੱਜ ਸਤਿਗੁਰੂ ਜੀ ਦਾ ਪਰਿਵਾਰ ਇੱਥੇ ਵਿਛੜਦਾ ਹੈ ਸਰਸਾ।

0: ਨਾਮ ਪੀਂਦੇ ਨੇ। ਉਸ ਵੇਲੇ ਸਤਿਗੁਰੂ ਜੀ ਨੇ ਜਕਾਰਾ ਛੱਡਿਆ, ਬੋਲੇ ਸੋ ਨਿਹਾਲ, ਪੁੱਤਰ ਦੀ ਸ਼ਹਾਦਤ ਤੇ ਜਕਾਰਾ, ਲੋਕੀ ਰੋਂਦੇ ਨੇ। ਬੜੇ ਕਮਾਲ ਦਾ ਇਤਿਹਾਸ ਹੈ। ਸਤਿਗੁਰੂ ਜੀ ਨੇ ਜਕਾਰਾ ਛੱਡਿਆ, ਉਸ ਪਰਮਾਤਮਾ ਦੇ ਚਰਨਾਂ 'ਚ ਨਮਸਕਾਰ ਕੀਤਾ, ਥੱਲੇ ਉੱਤਰ ਕੇ ਆਏ ਨੇ, ਨਾਲ ਗਏ ਹੋਰ ਸਿੰਘ ਸ਼ਹੀਦ ਹੋ ਗਏ। ਜਦੋਂ ਮੁੜ ਕੇ ਦੇਖਿਆ, ਬਾਬਾ ਜੁਝਾਰ ਸਿੰਘ ਜੀ ਨੇ ਦੇਖਿਆ, ਮੇਰਾ ਭਰਾ ਵਾਪਸ ਨਹੀਂ ਆਇਆ, ਸ਼ਹਾਦਤ ਦਾ ਜਾਮ ਪੀ ਗਿਆ। ਤੇ ਕਹਿੰਦੇ ਹੱਥ ਜੋੜੇ ਅੱਗੇ ਆਏ, ਗੁਰਦੇਵ ਪਿਤਾ ਜੀ, ਮੈਂ ਆਪਣੇ ਭਰਾ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਂ ਆਪਣੇ ਭਰਾ ਤੋਂ ਬਿਨਾਂ ਨਹੀਂ ਰਹਿ ਸਕਦਾ, ਉਮਰ 14 ਕੁ ਸਾਲ ਹੈ, ਅਜੇ ਜਵਾਨੀ ਚੜ੍ਹਨ ਲੱਗੀ ਹੈ, ਪਰ ਸ਼ਸਤਰ ਦੇ ਧਣੀ ਨੇ, ਕਿਉਂਕਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਇਕੱਠੇ ਹੀ ਸ਼ਸਤਰ ਵਿੱਦਿਆ ਸਿੱਖਦੇ ਨੇ, ਇਕੱਠਾ ਹੀ ਅਭਿਆਸ ਕਰਦੇ ਨੇ। ਆਗਿਆ ਮੰਗੀ, ਗੁਰਦੇਵ ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜ਼ਾਲਮਾਂ ਦੇ ਆਹੂ ਲਾਵਾਂ, ਮੈਂ ਵੀ ਆਪਣੇ ਭਰਾ ਦੇ ਕੋਲ ਪਹੁੰਚਾਂ, ਅਸੀਂ ਵੱਖਰੇ ਨਹੀਂ ਰਹਿ ਸਕਦੇ। ਗੁਰਦੇਵ ਪਿਤਾ ਜੀ ਨੇ ਘੁੱਟ ਕੇ ਆਪਣੇ ਸਿੰਨੇ ਨਾਲ ਲਾਇਆ, ਆਪ ਸ਼ਸਤਰ ਸਜਾਏ ਨੇ, ਆਪ ਇਜਾਜ਼ਤ ਦਿੱਤੀ, ਆਪਣੇ ਭੱਤੇ ਚੋਂ ਤੀਰ ਦਿੱਤੇ, ਤੇ ਆਪ ਫਿਰ 5 ਸਿੰਘਾਂ ਦਾ ਜੱਥਾ ਬਣਾ ਕੇ ਫਿਰ ਮੰਮਟੀ ਤੇ ਚੜ੍ਹ ਗਏ ਨੇ। ਜਦੋਂ ਬਾਬਾ ਜੁਝਾਰ ਸਿੰਘ ਦਾ ਜੱਥਾ ਇਹ ਬਾਹਰ ਨਿਕਲਦਾ ਹੈ ਗੜੀ ਤੋਂ, ਜ਼ਾਲਮਾਂ ਤੇ ਇਕਦਮ ਟੁੱਟ ਕੇ ਪੈਂਦੇ ਨੇ, ਬੜੇ ਦਲੇਰੀ ਨਾਲ ਲੜਦੇ ਨੇ, ਤੇ ਸਤਿਗੁਰੂ ਜੀ ਦੇਖਦੇ ਨੇ ਜ਼ਾਲਮ ਕੀ ਕਰ ਰਹੇ ਨੇ। ਜ਼ਾਲਮਾਂ ਨੂੰ ਸਮਝ ਆ ਗਈ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਪੁੱਤਰ ਹੈ ਜਿਹੜਾ ਇੰਨੀ ਦਲੇਰੀ ਨਾਲ ਲੜ ਰਿਹਾ, ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ। ਕਹਿਣ ਲੱਗੇ ਇਸਨੂੰ ਅੱਗੇ ਨਾ ਵਧਣ ਦਿਓ, ਸਾਰੇ ਹੱਲਾ ਬੋਲੋ। ਪਰ ਜਦ ਗੁਰਦੇਵ ਪਿਤਾ ਜੀ ਨੇ ਦੇਖਿਆ, ਨਹੀਂ, ਅਜੇ ਮੇਰਾ ਦੂਜਾ ਪੁੱਤਰ ਇਹ ਆਪਣੇ ਵੱਡੇ ਭਰਾ ਤੋਂ ਦੂਰ ਹੈ, ਸਤਿਗੁਰੂ ਜੀ ਨੇ ਮਮਟੀ ਤੇ ਉਤੋਂ ਹੀ ਖੜੇ ਹੋਏ ਤੀਰਾਂ ਦੀ ਬੌਛਾਰ ਕੀਤੀ, ਜ਼ਾਲਮਾਂ ਨੂੰ ਰੋਕਿਆ। ਸਤਿਗੁਰੂ ਜੀ ਦੇ ਤੀਰ ਚੱਲਦੇ ਪਏ ਨੇ, ਉਹਨਾਂ ਤੀਰਾਂ ਦੀ ਛਾਵਾਂ ਹੇਠ, ਉਹਨਾਂ ਦੀ ਛਤਰ ਛਾਇਆ ਹੇਠ ਬਾਬਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਜਾ ਰਹੇ ਨੇ, ਜ਼ਾਲਮਾਂ ਦੇ ਆਹੂ ਲਾਉਂਦੇ ਜਾ ਰਹੇ ਨੇ। ਜਦੋਂ ਜ਼ਾਲਮਾਂ ਦੇ ਆਹੂ ਲਾਉਂਦੇ ਲਾਉਂਦੇ ਬੜੇ ਦਲੇਰੀ ਬੜੇ ਫੁਰਤੀ ਨਾਲ ਲੜਦੇ ਹੋਏ ਬਾਬਾ ਅਜੀਤ ਸਿੰਘ ਜੀ ਦੇ ਜਿੱਥੇ ਸਰੀਰ ਹੈ ਉਸ ਜਗ੍ਹਾ ਤੇ ਪਹੁੰਚੇ ਨੇ, ਤੇ ਫਿਰ ਜ਼ਾਲਮਾਂ ਨੇ ਫਿਰ ਉਹੀ ਕੰਮ ਕੀਤਾ ਕਿ ਇਸ ਤਰ੍ਹਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ, ਸਾਰੇ ਮਿਲ ਕੇ ਹੱਲਾ ਬੋਲੋ। ਸਾਰਿਆਂ ਨੇ ਮਿਲ ਕੇ ਹੱਲਾ ਬੋਲਿਆ, ਤੇ ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ, ਤੇ ਸਤਿਗੁਰੂ ਜੀ ਫਿਰ ਉੱਪਰੋਂ ਜਕਾਰਾ ਛੱਡਦੇ ਨੇ, ਜੋ ਮਮਕੀ ਤੇ ਖੜੇ ਹੋਏ ਦੇਖ ਰਹੇ ਸਨ। ਉਸ ਵੇਲੇ ਫਿਰ ਸਤਿਗੁਰਾਂ ਨੇ ਜਕਾਰਾ ਛੱਡਿਆ, ਬੋਲੇ ਸੋ ਨਿਹਾਲ, ਫਿਰ ਪਰਮਾਤਮਾ ਦੇ ਅੱਗੇ ਸੀਸ ਝੁਕਾਇਆ ਤੇ ਗੇਲ ਇੱਕ ਗੱਲ ਆਖੀ, ਗੁਰਬਾਣੀ ਦੀ ਤੁੱਕ ਆਖੀ। ਕਹਿਣ ਲੱਗੇ ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸ਼ੁਕਰਾਨਾ ਕੀਤਾ, ਬੜੇ ਕਮਾਲ ਦੀ ਗੱਲ, ਪੁੱਤਰਾਂ ਦੀ ਸ਼ਹਾਦਤ ਹੋ ਰਹੀ ਹੈ ਅੱਖਾਂ ਦੇ ਸਾਹਮਣੇ, ਤੇ ਅੰਦਰੋਂ ਉਸ ਪਰਮਾਤਮਾ ਦਾ ਸ਼ੁਕਰਾਨਾ ਨਿਕਲਦਾ ਪਿਆ। ਇਹ ਰਸਨਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਪਈ ਹੈ, ਤੇ ਸ਼ੁਕਰਾਨਾ ਇਹ ਕਰ ਰਹੇ ਨੇ, ਵਾਹਿਗੁਰੂ ਜੀ ਇਹ ਚਾਰ ਪੁੱਤਰਾਂ ਦੀ ਦਾਤ ਮੈਨੂੰ ਬਖਸ਼ੀ, ਪਹਿਲਾਂ ਤਾਂ ਪਿਤਾ ਤੋਰ ਦਿੱਤੇ, ਪਿਤਾ ਸ਼ਹੀਦ ਕਰਾ ਲਏ, ਅੱਜ ਬਖਸ਼ੀ ਹੋਈ, ਚਾਰ ਦਾਤਾਂ ਵਿੱਚੋਂ 2 ਦਾਤਾਂ ਵਾਪਸ ਮੋੜ ਦਿੱਤੀਆਂ, ਦੋ ਦਾਤਾਂ ਬਖਸ਼ੀਆਂ ਤੇ ਮਾਤਾ ਰਹਿੰਦੇ ਨੇ, ਸਮਾਂ ਆਏਗਾ ਉਹ ਵੀ ਵਾਪਸ ਮੋੜ ਦੇਵਾਂਗਾ, ਤੇਰੇ ਦਰ ਤੇ ਆਵਾਂਗਾ, ਮੈਂ ਤੇਰੇ ਦਰ ਤੇ ਸੁਰਖਰੂ ਹੋ ਕੇ ਆਵਾਂਗਾ। ਦੂਜੇ ਪਾਸੇ ਸਤਿਗੁਰੂ ਜੀ ਤਾਂ ਜਦੋਂ ਸਿੱਖਾਂ ਨੇ ਦੇਖਿਆ ਸਤਿਗੁਰੂ ਜੀ ਆਪ ਤਿਆਰ ਹੋ ਰਹੇ ਨੇ ਜੰਗ ਵਾਸਤੇ, ਜੂਝਣ ਵਾਸਤੇ, ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਹੋਰ ਸਿੰਘਾਂ ਨੇ ਮਿਲ ਕੇ ਇੱਕ ਮਤਾ ਪਕਾਇਆ ਕਿ ਪੰਥ ਗੁਰੂ ਹੈ, ਅਸੀਂ ਸਤਿਗੁਰੂ ਜੀ ਨੂੰ ਕਹਿ ਰਹੇ ਹਾਂ ਕਿ ਸਤਿਗੁਰੂ ਜੀ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ, ਪਰ ਸਤਿਗੁਰੂ ਜੀ ਨਹੀਂ ਜਾ ਰਹੇ। ਤੇ ਸਤਿਗੁਰੂ ਜੀ ਪੰਥ ਦੇ ਹੁਕਮ ਨੂੰ ਮੋੜ ਨਹੀਂ ਸਕਦੇ। ਪੰਜ ਸਿੰਘਾਂ ਦਾ ਇੱਕ ਪੰਥ ਹੁੰਦਾ ਹੈ ਜਿਹੜਾ ਖਾਲਸਾ ਪੰਥ ਸਾਜਿਆ, ਤੇ ਪੰਥ ਦੀ ਗੱਲ ਸਤਿਗੁਰੂ ਜੀ ਨੂੰ ਮੰਨਣੀ ਹੀ ਪਏਗੀ। ਇਸ ਕਰਕੇ ਪੰਜ ਸਿੰਘਾਂ ਨੂੰ ਇੱਕ ਪੰਥ ਬਣਾਓ ਤੇ ਫਿਰ ਸਤਿਗੁਰੂ ਜੀ ਨੂੰ ਹੁਕਮ ਲਾਓ। ਬੜੇ ਕਮਾਲ ਦੀ ਗੱਲ। ਪੰਜ ਸਿੰਘਾਂ ਦਾ ਜੱਥਾ ਤਿਆਰ ਹੋਇਆ, ਅੱਗੇ ਆਇਆ ਸਤਿਗੁਰੂ ਸੱਚੇ ਪਾਤਸ਼ਾਹ, ਇਹ ਪੰਥ ਆਪ ਜੀ ਨੂੰ ਹੁਕਮ ਕਰਦਾ ਹੈ। ਬੜੇ ਕਮਾਲ ਦੀ ਗੱਲ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਅੱਜ ਵੀ ਜਦੋਂ ਵੀ ਕੋਈ ਵੱਡੇ ਤੋਂ ਵੱਡਾ ਬੁਲਾਰਾ ਬੋਲੇਗਾ, ਕੋਈ ਵੀ ਬੋਲੇ, ਵੱਡੇ ਤੋਂ ਵੱਡਾ ਬੁਲਾਰਾ ਬੋਲੇ, ਉਹ ਇੱਕ ਗੱਲ ਜ਼ਰੂਰ ਕਹਿੰਦਾ ਹੈ। ਸਭ ਤੋਂ ਪਹਿਲਾਂ ਆਪਣੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਉਹ ਇੱਕ ਗੱਲ ਕਹਿੰਦਾ ਹੱਥ ਜੋੜ ਕੇ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਾਧ ਸੰਗਤ ਗੁਰੂ ਦਾ ਰੂਪ ਹੈ। ਉਸ ਪੰਥ ਨੇ ਹੁਕਮ ਕੀਤਾ ਤੇ ਪੰਥ ਦੇ ਹੁਕਮ ਨੂੰ ਸਤਿਗੁਰੂ ਜੀ ਮੋੜ ਨਹੀਂ ਸਕਦੇ, ਕਿਉਂਕਿ ਪੰਥ ਦਾ ਹੁਕਮ ਹੈ, ਇਹ ਤਾਂ ਮੰਨਣਾ ਹੀ ਹੈ। ਤੇ ਪੰਥ ਨੇ ਹੁਕਮ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੇ ਤੁਸੀਂ ਜਿਉਂਦੇ ਰਹੇ ਤਾਂ ਤੁਸੀਂ ਪਤਾ ਨਹੀਂ ਕਿੰਨੇ ਦਇਆ ਸਿੰਘ, ਕਿੰਨੇ ਧਰਮ ਸਿੰਘ, ਕਿੰਨੇ ਹਿੰਮਤ ਸਿੰਘ, ਕਿੰਨੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਕਿੰਨੇ ਹੋਰ ਜਜ਼ਬੇ ਵਾਲੇ ਸਿੰਘ ਤਿਆਰ ਕਰ ਦੋਗੇ, ਪੈਦਾ ਕਰ ਦੋਗੇ, ਪਰ ਅਸੀਂ ਸਾਰੇ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਤਿਆਰ ਨਹੀਂ ਕਰ ਸਕਦੇ। ਤੁਸੀਂ ਤਾਂ ਬੜੇ ਪਿਆਰੇ ਤਿਆਰ ਕਰ ਦੋਗੇ, ਪਰ ਅਸੀਂ ਸਾਰੇ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਤਿਆਰ ਨਹੀਂ ਕਰ ਸਕਦੇ। ਸਤਿਗੁਰੂ ਜੀ, ਇਹ ਪੰਥ ਵੱਲੋਂ ਤੁਹਾਨੂੰ ਹੁਕਮ ਲਾਇਆ ਜਾਂਦਾ ਹੈ ਕਿ ਤੁਸੀਂ ਇਹ ਗੜੀ ਛੱਡ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੜੀ ਛੱਡੀ, ਪਰ ਤਾੜੀ ਮਾਰ ਕੇ ਛੱਡੀ ਕਿ ਚੁੱਪ ਕਰਕੇ ਨਹੀਂ ਜਾਵਾਂਗੇ। ਤੇ ਸਤਿਗੁਰੂ ਜੀ ਨੇ ਤਾੜੀਆਂ ਮਾਰ ਕੇ ਤਾਂ ਫਿਰ ਗੜੀ ਛੱਡੀ। ਸਤਿਗੁਰੂ ਜੀ ਅੱਗੇ ਚਲੇ ਗਏ ਨੇ, ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਨੇ। ਦੂਜੇ ਪਾਸੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਇਹ ਕੁੰਮੇ ਮਾਸਕੇ ਦੀ ਝੋਂਪੜੀ 'ਚ ਇੱਕ ਰਾਤ ਘੜਦੇ ਨੇ। ਅੱਗੇ ਇਹਨਾਂ ਨੂੰ ਫਿਰ ਗੰਗੋ ਮਿਲਦਾ ਹੈ। ਕੱਲ ਆਪਾਂ ਇੱਥੋਂ ਹੀ ਇਤਿਹਾਸ ਵਿਚਾਰ ਆਰੰਭ ਕਰਾਂਗੇ, ਕੱਲ ਆਪਾਂ ਸਰਹਿੰਦ ਫਤਿਹ ਤੱਕ ਪਹੁੰਚਾਂਗੇ। ਸੋ ਆਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਇਤਿਹਾਸ ਰਾਹੀਂ ਜੋੜ ਰਹੇ ਸਨ, ਜੋ ਕਿ ਅੱਜ ਸਰਹੰਦ ਫਤਿਹ ਦਿਵਸ ਹੈ। ਇਸ ਸੰਬੰਧ ਵਿੱਚ ਹੀ ਆਪ ਜੀ ਨੂੰ ਭਾਈ ਸਾਹਿਬ ਅਗਤ ਸਿੰਘ ਜੀ ਇਤਿਹਾਸ ਰਾਹੀਂ ਜੋੜ ਰਹੇ ਸਨ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਗੁਰਮੇਲ ਸਿੰਘ ਜੀ ਜੁਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਜੱਥਾ ਆਪ ਜੀ ਨੂੰ ਕੀਤੇ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਬੰਧ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ 6 ਜੂਨ ਦਿਨ ਸ਼ਨੀਵਾਰ ਪਾਤਸ਼ਾਹੀ ਰੈਲੀ ਨਗਰ ਕੀਰਤਨ ਸੈਨ ਫਰਾਂਸਿਸਕੋ ਵਿਖੇ ਕੱਢੇ ਜਾ ਰਹੇ ਹਨ। ਸਵੇਰੇ 10 ਵਜੇ ਸਮਾਂ ਹੈ। ਆਪ ਜੀ ਨੇ ਵੱਧ ਤੋਂ ਵੱਧ ਹਰ ਸਾਲ ਜਿਹਨਾਂ ਪਰਿਵਾਰ ਸਹਿਤ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਉਹਨਾਂ ਦੇ ਕੀਰਤਨ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਉਹਨਾਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਦੇ ਨਾਲ ਪਾਸੋਂ ਪਿਆਰ ਸਿੰਘ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ 6 ਜੂਨ ਦਿਨ ਸ਼ਨਿਚਰਵਾਰ ਨੂੰ ਸੈਨ ਫਰਾਂਸਿਸਕੋ ਵਿਖੇ ਨਰ ਕੀਰਤਨ ਪਾਤਸ਼ਾਹੀ ਰੈਲੀ ਆਯੋਜਿਤ ਹੋ ਰਹੀ ਹੈ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿ ਆਪਾਂ ਸਾਰੇ ਰਲ ਕੇ ਉੱਚੀ ਆਵਾਜ਼ ਦੇ ਵਿੱਚ ਕੀਰਤਨ ਸਰਵਣ ਵੀ ਕਰੀਏ ਅਤੇ ਕੀਰਤਨ ਕਰੀਏ ਵੀ। ਅਸਲ 'ਚ ਇਹ ਜਿਹੜੀ ਕੰਪੋਜੀਸ਼ਨ ਦੀ ਜਿਹੜਾ ਅੰਤਰਾ ਆਪਾਂ ਪੜ੍ਹ ਰਹੇ ਹਾਂ, ਇਹ ਆਪ ਸਾਰੀਆਂ ਸੰਗਤਾਂ ਵਾਸਤੇ

ਇਹ ਜਿਹੜਾ ਅੰਤਰਾ ਹੈ, ਅਸਲੀ ਅੰਤਰਾ ਇਹ ਸ਼ਬਦ ਦਾ ਇਹ ਹੈ। ਪਰ ਆਪ ਸਾਰੀਆਂ ਸੰਗਤਾਂ ਵਾਸਤੇ, ਕਿਉਂਕਿ ਉੱਪਰ ਗਾਉਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਥੱਲੇ ਜਿਹੜਾ ਗ੍ਰਾਮ 'ਚ ਗਾਉਣਾ ਸੌਖਾ ਹੋ ਜਾਂਦਾ ਹੈ, ਇਸ ਕਰਕੇ ਇਹ ਅੰਤਰਾ ਜਿਹੜਾ ਹੈ ਮੈਂ ਥੱਲੇ, ਗੁਰੂ ਸਾਹਿਬ ਨੇ ਕਿਰਪਾ ਕੀਤੀ ਅਤੇ ਥੱਲੇ ਬਣਿਆ ਹੈ। ਆਪ ਸਾਰੀਆਂ ਸੰਗਤਾਂ ਬਾਣੀ ਦਾ ਆਨੰਦ ਵੀ ਲਈਏ। ਕੀਰਤਨ ਜਿਹੜਾ ਹੈ, ਜਦੋਂ ਆਪਾਂ ਹਿਰਦੇ ਕਰਕੇ, ਮਨ ਕਰਕੇ ਆਪ ਕਰਦੇ ਹਾਂ, ਸ਼ਬਦ ਦੀਆਂ ਪੰਕਤੀਆਂ ਦੇਖੋ ਕੈਸੀਆਂ ਸਤਿਗੁਰੂ ਜੀ ਨੇ ਲਿਖੀਆਂ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਜਦੋਂ ਇਹ ਮਨ ਜਿਹੜਾ ਸਾਡਾ ਹੈ ਉਹ ਅੰਦਰ ਮੰਨ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਜਿਸ ਵੀ ਰਜ਼ਾ ਦੇ ਵਿੱਚ ਜਿੱਥੇ ਤੂੰ ਰੱਖੇਗਾ, ਜਿੱਥੇ ਰੱਖੇ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀ। ਕਿ ਸਿਚੁਏਸ਼ਨ ਕੋਈ ਵੀ ਹੋਵੇ, ਅਰਦਾਸ ਸਿੱਖ ਦੀ ਇੱਕੋ ਇੱਕ ਰਹਿਣੀ ਚਾਹੀਦੀ ਹੈ ਕਿ ਸਦਾ ਚੜ੍ਹਦੀ ਕਲਾ ਵਿੱਚ। ਅਤੇ ਆਓ ਆਪਾਂ ਸਾਰੇ ਰਲ ਕੇ ਇਹ ਸ਼ਬਦ ਦੀਆਂ ਜਿਹੜੀਆਂ ਪੰਕਤੀਆਂ ਦਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵਿਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਮਿਹਰਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਇਸ ਦੀਵਾਨ ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦਾਤ ਬਖਸ਼ ਨਹੀਂ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਜਾੜੀ ਨਾਲ ਦਾਤਾਂ ਬਖਸ਼ਣੀਆਂ ਸਰਦਾਰ ਬਲਵੀਰ ਸਿੰਘ ਪਰਿਵਾਰ ਨੂੰ ਤੰਦਰੁਸਤੀ ਚਾੜੀ ਦੀ ਗੱਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚਾੜ੍ਹਦੀ ਗੱਲ ਲਈ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

पूरन कर्म होए प्रभ मेरा सो कहो टल गुर सेविया एहन सहज सुभाए।

ਵਿਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਵੇਕਾਰੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪੁਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਿਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਊਪ ਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਸ਼ਾਸਤ ਬੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁੱਕਈ ਭਾਈ ਯੰਤਰ ਮੈਲ ਵਿਕਾਰੀ ਇਨ ਵਿਦ ਡੁੱਗੀ ਡੁੱਬੀ ਮਾਕੁਰੀ ਭਾਈ ਉਂਡੀ ਸਿਰਕੈ ਭਾਰੀ ਦੁਰਮਤ ਘਣੀ ਬਿਗੁੱਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਨ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੈ ਭਾਈ ਗੁਰਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਖਿਬਿਖ ਖਾਈ ਪੰਡਿਤ ਦਹੀਂ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹ ਜਗ ਇਹ ਵੱਥ ਗੁਰਬਿਨ ਭਰਮ ਵਿਗੁਚੀਐ ਭਾਈ ਕਟਕਟ ਦੇਉ ਅਲੱਖ ਇਹ ਜਗ ਤਾਗੋ ਸੂਤਕ ਭਾਈ ਦੈ ਦਿਸ ਬਾਧੋ ਮਾਏ ਬਿਨ ਗੁਰ ਗਾਂਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਛੂਨ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗੈ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਇਹ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦੜੈ ਭਾਈ ਗੁਰ

0: ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਉਠਭਾਗੀ ਆਪ ਜੀ ਨੇ ਸੰਤ ਬਨਾਂ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਵਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਵਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਬਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਅਣਹ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਏ ਵਾਸਾ

ਇਹ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸਜੁੱਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰੇ ਆਏ ਕਰਨਾਉਨ ਦਿਹਾਵੇ ਧਾਏ ਸਪਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਤੇ ਅੰਦਰ ਕੇ ਬੋਲੋ ਜੀ ਇਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਸੁੰਦਰ ਸਿੰਘਾਸਨ ਤੇ ਸਜ ਗਏ ਸੰਗਤਾਂ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਣਿਆ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸੁਨੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਵਾਂ ਆਸੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵਿੱਚ ਜਾਗਰਤ ਅਭਿਸ਼ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਨਿਨਾਮ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

guru wa guru wa guru wa guru wa guru wa guru.

गुरु, हाँ गुरु,

Guru. Guru. Guru. Guru.

Ay, gurú, ay, gurú, ay, gurú.

Guru, Guru, Guru, Guru, Guru, Guru, Guru, Guru, Guru, Guru,

Ay, gurú. Ay, gurú. Ay, gurú. Ay, gurú. Ay, gurú. Ay, gurú. Ay, gurú. Ay, gurú.

गुरु, हाँ गुरु।

Vaheguru, Vaheguru, Vaheguru, Vaheguru, Vaheguru.

Vajdra, Vajdra, Vajdra, Vajdra, Vajdra, Vajdra, Vajdra.

Vahindra, Vahindra, Vahindra.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

अमृत वाणी शीतल पुरख दृष्ट सुजानी।

ਵਾਹਿ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰੂਦੇਵਾਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਾਉ ਜਾਸ ਬਿਸਵੰਬਰ ਏਕੈ ਨਾਮ ਜਪਤ ਆਗਨਤ ਅਨਿਕੈ ਵੇਦ ਪੁਰਾਨ ਸਿਮ੍ਰਿਤ ਸੁਧਾ ਖਿਅਰ

ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ।

ਮਾਨੀ ਪ੍ਰਭ ਕਹਿ ਸਿਮਰਨ ਦਰ ਗਏ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਪ੍ਰਭ ਕਹਿ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਧਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰਾ ਮੁੱਛਾ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕਹਿ ਸਿਮਰਨ ਸਭ ਕੇ ਸੁੱਜੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਰਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਵ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਾਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੂਗ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨੇ ਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬੇਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਾ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਆਈਐ ਨਾਨ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗਵਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰੈ।

ਸੰਤ ਪ੍ਰਤਾਪ ਦੁਰਤ ਸਮਨਸ ਹੈ। ਸੰਤ ਕਾ ਸੰਗ ਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਸ਼ਾਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੂਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਕਟ ਸ਼ਾਸਤਰ ਸੇਮ੍ਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਬੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ,

ਨਾ ਵਿਖਿਆ ਟਰੈ ਜਲ ਧੋਵੈ ਬਹੁਦੇ ਅਨੀਤ ਸੁਧ ਕਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਥ ਤਵਾ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦਰਗੈ ਨਹੀਂ ਸਿੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਲ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ

ਨਗ ਤੇ ਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਪੁੱਜੇ ਡੋਰਾ ਨਿਸਕਈਆ ਤੋ ਸਮਝੇ ਪੂਰਾ ਕਹਾ ਬਿਸਨ ਬਦ ਗਾਵੇ ਗੁੰਗ ਜਤਨ ਕਰੇ ਤੋ ਅਭੀ ਸੁਰ ਭੰਗ।

ਉਪਦਰੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਵਾਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੁਤ।

ਸਿਮਰੰਦ ਨਰੈਣ ਬ੍ਰਿਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਹੇ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰ ਦਾਮ। ਧੰਨ ਧੰਨ ਤੇਜਨ ਜਿਹੇ ਘਟ ਬਸਿਓ ਹਰ ਰਾਹੋ, ਨਾਨਕ ਤਾਕੇ ਬਲ ਬਲ ਜਾਹੋ, ਰਹਿਤ ਅਵਰਕ ਸ਼ਬਰ ਕਮਾ।

ਸੈ ਨਿਰੰਕਾਰ ਤਿਸ ਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਪਰ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪੇ ਆਪ ਕਰਤਨ ਬੇਰਾ ਕਿਸਾ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਵ ਸਗਲ ਤੇ ਰਾਹਤ ਸਭਗਤ ਜਾਣੈ ਆਤਮ ਕੀ ਰਾਹਤ ਜਿਸ ਭਾਵ ਤਿਸ ਲਾਏ ਲੜਦਾਏ ਥਾਨ ਥਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪਨਾ

ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾਇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲ ਸਕੀਜੈ ਜੇ ਪ੍ਰਸਾਦ ਅਸਭਾਸ ਤਾਂ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਦ ਬੈਠ ਸਤ ਸੇ ਧਿਆਈ ਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖਾ ਹੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪਹਿਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੁਮ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ

ਸਪ੍ਰਸੰਨ ਵਸੈ ਮਨ ਸੋਹੇ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨੂ ਹੁਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰਨਾਥ, ਨਾਨਕ ਇਨਕਾ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਹੇ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਥਾ, ਸਾਧ ਜਨਾ ਕੀ ਆਚਰਜ ਕਥਾ। ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਾਲ ਸਗਲੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਖਿਆਨ, ਸਾਧਕ ਸੰਗ ਵਿਜੇ ਪ੍ਰਭ ਨੇਰਾ, ਸਾਧ ਸੰਗ ਸਭੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧਕ ਸੰਗ ਅਗੋਚਰ ਮਿਲਾਏ, ਸਾਧਕ ਸੰਗ ਸਦਾ ਪਰ ਫੁਲਾਏ, ਸਾਧਕ ਸੰਗ ਆਵੈ ਬਸ ਪੰਛਾ, ਸਾਧ ਸੰਗ ਅੰਮ੍ਰਿਤ ਰਥ ਪੁੰਛਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤਮੂ ਧਾਵੈ, ਸਾਧ ਸੰਗ ਅਸਤਤ ਮਨ ਭਾਵੈ, ਸਾਧਕ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਲੁਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਛੜਤ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਸਾਧ ਨਾਨਕ ਉਦਰੈ ਸਾਧ ਸੁੰਦਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮੰਤੇ ਬਸਰਾਏ ਸਾਧ ਸੰਗ ਸਰ ਪਰ ਨਿਸਥਰਾਏ ਸਾਧਕ ਸੰਗ ਲੱਗੇ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬੈਠੇ ਸਭ ਰੋਗ ਨਾਨਕ ਸਾਧ ਬੈਠੇ ਸੰਜੋਗ।

ਸਲੋਕ ਉਰ ਧਾਰਾਏ ਜਵੰਤਰ ਨਾਮ ਸਰ ਮੈਂ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਵਾ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰ ਤ੍ਰੈ ਰੂਪ ਨਾ ਪੇਖੈ ਨੇਤਰ ਸਾਧ ਕੀ ਟਾਹਲ ਸੰਤ ਸੰਹੇਤ ਕਰਨਾ ਸੁਣੇ ਕਾਹੂ ਕੀ ਨੰਦਾ ਸਭਤੇ ਜਾਣੇ ਆਪ ਸਗੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੂਟ ਮਦੇ ਕੋ ਐਸਾ ਪਰਸ ਵੈਸਨੋ ਸਹਜ ਸਪਰ ਸੁਪ੍ਰਸੰਨ ਬਿਸ਼ਨ ਕੀ ਮਾਇਆ ਤੋਹੇ ਭਿੰਨ ਕਰਮ ਕਰ ਤੋ ਵੈਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾ ਉਫਲ ਕੀ ਇੱਛਾ ਨੇ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਛੈ ਮੰਦਰ ਅੰਦਰ ਸਿਮਰਨ ਗੋਪਾਲ ਸਭੂ ਪਰੋਪਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੇ ਨਾਨਕੋ ਬੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਬੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮੰਤਨ ਅਰਬੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ

ਸਾਸਕ ਸਭ ਸੋਜੀ ਪਰਾਏ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ।

ਫੇਰ ਸਵਰਨ ਥੀ ਵੇ ਕਈ ਗੁੜ ਜਖੇ ਕਿਨਰ ਪਿਸਾਚ ਕਈ ਗੁੜ ਭੂਤ ਪਰੇ ਸੂਗਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਅਲਿਪ ਤਰਿਆ ਭਰਪੂਰ ਕਈ ਗੁੜ ਭਾਵ ਤਾਲ ਕੇ ਵਾਸੀ ਕਈ ਗੁੜ ਡਰ ਕੇ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਭਾਵ ਜੂਨੀ ਫਿਰੇ ਕਈ ਗੁੜ ਬੈਠਤ ਹੀ ਖਾਏ ਕਈ ਗੁੜ ਘਾਲੇ ਥਕ ਪਾਹੇ ਕਈ ਗੁੜ ਕੀਏ ਧਰਮੰਦ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਗੁੜ ਭੈ ਬੈਰਾਗੀ ਰਾਮ ਨਾਮ ਸੰਗ ਤਿਲ ਨਿਭ ਲਾਗੀ ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਨਹੰਤੇ ਕਈ ਗੁੜ ਦਰਸ਼ਨ ਪ੍ਰਭਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ ਕਈ ਗੁੜ ਮੰਗੇ ਸਾਤ ਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ

ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਾਏ ਸਾ ਸਾਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਗੋਏ ਨਾਨਕ ਦਿਸ ਬਲਿਹਾਰਣ ਜਲ ਥਲ ਮਹੀ ਅਰ ਸੋਏ ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ ਕਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਿਆ ਗਾਵ ਸਵਾਮੀ ਖੇਲੈ ਬਿਗਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸ ਕਿਆ ਤੁਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ

ਜੋਤਿ ਸੁਭਾਵੇ ਸੋਈ ਪੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਘਰ ਹਰ ਘਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਪ ਆਕਾਸ਼ ਭਯਾਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ।

ਭਲਾ ਭਲਾ ਕਹਾਵੈ ਜਿਉਂ ਪਰਵ ਰਾਖੇ ਤੇ ਬਿਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬ ਮੋਨ ਧਾਰੀ ਲਾਵੇ ਧਿਆਨ ਕਬ ਤੜ ਕਬੂ ਤੜ ਤੀਰਥ ਇਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨੰਗ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪਰ ਭਾਵੇ ਤੇ ਮੈਨੇ ਚਾਵੇ ਜੋਤ ਸੁਭਾਵੇ ਸੂਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਵਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਲ ਬ੍ਰਹਮ ਕੈ ਸੰਗ।

ਗਲੇ। ਅਸ਼ਟਪਦੀ ਜਿਸ ਗਏ ਅੰਦਰ ਰਾਜ ਬਿਮਾਨ, ਸੋ ਨਰਗਪਾਤੀ ਅਭਸਮਾਨ। ਜੋ ਜਾਣਿਆ ਮੈਂ ਜੋਬਨਵੰਤ, ਸੋਹਬਦ ਵਿਸ਼ਟਾ ਕਾ ਜਨਤਾ ਆਪਸ ਗਉ ਕਰਮੰਦ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਧਨ ਭੂਮਗਾ ਜੋ ਕਰੇ ਗੁਮਾਨ, ਸੋ ਮੂਰਖੰਦਾ ਅਗਿਆਨ। ਕਰ ਕਿਰਪਾਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕ ਕੀਹਾਂ ਮੁਕਤ ਆਗੈ ਸੁਖ ਪਾਵੈ। ਤਨਵੰਤਾ ਕਰ ਕਰਵਾਵੈ, ਤ੍ਰਿਨ ਸਮਾਨ ਕਾਸ਼ ਸੰਗਨਾ ਜਾਵੈ, ਬਹੁ ਲਸ਼ਕਰ ਮਾਨੁਖ ਪਰ ਕਰੇ ਆਸ, ਬਲ ਭੀਤਰ ਤੱਕ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਖਿਰਮੈ ਹੋਇ ਜਾਏ ਬਸਵੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤੁਸ ਕਰੇ ਖੁਵਾਰੀ। ਗੁਰਪ੍ਰਸਾਦ ਜਾਗਾ ਮਿਟੇ ਬਿਮਾਨ, ਸੋ ਜਨ ਨਾਨਕ ਦਰਗੇ ਪ੍ਰਵਾਨ। ਕੋਟ ਕਰਮ ਕਰੈ ਹੁਣ ਧਾਰੇ।

ਬਲ ਤੇਰੀ ਬਾਣੀ। ਘਟ ਘਟ ਸੁਣੀ ਸਰਵਨ ਬਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਣ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਗੈ ਦੁਖ ਨੇ ਆਰਜਾ ਘਟੈ, ਸੰਤ ਗੈ ਦੁਖਨ ਜਮਤੇ ਨਹੀਂ ਛੁਟੈ, ਸੰਤ ਗੈ ਦੁਖਨ ਸੁਖ ਸਭਜਾਏ, ਸੰਤ ਗੈ ਦੁਖਨ ਨਰਕ ਮੈਂ ਪਾਏ, ਸੰਤ ਗੈ ਦੁਖਨ ਮਤੋਏ ਮਲੀਨ, ਸੰਤ ਗੈ ਦੁਖਨ ਸੋਭਾ ਤੇ ਹੀਨ, ਸੰਤ ਗੈ ਹਤੇ ਕੋ ਰੱਖੇ ਨਾ ਕੋਏ, ਸੰਤ ਗੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਭੀ ਤਰਾਏ, ਸੰਤ ਗੈ ਦੁਖਨ ਦੇ ਮੁਖ ਭਵੈ, ਸੰਤਨ ਗੈ ਦੁਖਨ ਕਾਗ ਜੋਂ ਲਵੈ, ਸੰਤਨ ਗੈ ਦੁਖਨ ਸਰਬ ਜੋਨ ਪਾਏ, ਸੰਤ ਗੈ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਗੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਗੈ ਦੁਖਨ ਸਭ ਕੋ ਛਲੈ, ਸੰਤ ਗੈ ਦੁਖਨ ਤੇ ਸਭ ਜਾਏ, ਸੰਤ ਗੈ ਦੁਖਨ ਨੀਚ ਨੀਚ ਆਏ, ਸੰਤੂ ਕੀ ਕਾ ਥਾਉ ਕੋ ਰਾਹੇ, ਨਾਨਕ ਸੰਭਾਵੇ ਤਾਂ ਹੋਏ ਬਿਗਤ ਪਾਹੇ।

ਅਸ਼ਟਪਦੀ ਮਾਨੁ ਕੀ ਟੇਕ ਪ੍ਰੀਤੀ ਸਭ ਜਾਨ ਦੇਵਨ ਕੋਇ ਕਾ ਭਗਵਾਨ ਜਿਸ ਕਹਿ ਦੀਏ ਰਾਇ ਅਗਾਏ ਵਰਨ ਦਰਸ਼ਨਾ ਲਾਗੇ ਆਏ ਮਾਰੇ ਰਾਖੇ ਇੱਕ ਆਪ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਭੂਤ ਸੁਖੋਏ ਤਿਸਕਾ ਨਾਮ ਰਾ ਕੰਠ ਪਰੋਹੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਗੋਏ।

ਸੋ ਸੰਸੇਲਾ ਨਹੀਂ ਡੁਲਾਵੈ ਜਿਸ ਪ੍ਰਭੂ ਨਾ ਕਿਰਪਾ ਕਰੈ ਸੋ ਸੇਵਕ ਕਿਸਤੇ ਡਰੈ ਜੈਸਾ ਸਭ ਐਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦ ਤਾਂ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕੁਛ ਜਨਮੈ ਨਾ ਕੁਛ ਮਰੇ ਆਪਣਾ ਅਲ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਾਜ ਥਾਪ ਉਥਾਪ ਅਭਿਨਾਸੀ ਨਾ ਕਿਸ਼ ਖੰਡ ਧਾਰਨ ਧਾਰਿਓ ਬ੍ਰਹਿਮੰਡ ਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਧ ਸਗਲ ਸੰਸਾਰ ਉਦਰੇ ਤਨ ਬੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀ ਆਜਨ ਮੀਠ ਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸਤੇ ਉਪਜੈ ਸਮਾਹੇ ਸਮਾਹੇ ਹੋਏ ਸੁਖ ਨਿਧਾਨ ਉਹਨੂੰ ਬਨਿਆਏ ਆਪ ਸੁਖ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮ ਨਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਜਾਬ ਬਿਨਾਸੀ ਪ੍ਰਭਿਆ ਪੇ ਆਪ ਆਪਨ ਕੀ ਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏ ਕਰਨਾਪ ਰੂਬਨ ਤੋਏ ਨਾਹੀ ਮੂੰਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੁਹ ਹੈ ਧਰਵੰਤਾ ਏਕੈ ਕੋ ਗਰ ਬਹਿ ਜਾ ਸਭ ਕਿਛ ਤਿਸਕਾ ਦੀਆ ਦਲਬਿਆਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਗਹਿ ਧਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾ ਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋ ਜਨਮ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ ਜੋ ਪਾ ਖਾਣ ਨਾ ਵਿਛੜ ਤਾਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਮੇ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰਲੋਚਾ ਪੂਰ ਮਨ ਮੂਰਖ ਕਾ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਬਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਾਹੇ ਉਰਾ ਸਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਸ ਸੇਤੀ ਕਰ ਜਾ ਜਿਸ ਵਕਰ ਕੋ ਲੈਣ ਤੂੰ

ਕਾਲ ਧੰਨ ਧੰਨ ਗਏ ਸਭ ਗੋਏ ਮੁਕੂਜ ਲਹਿਰ ਦਰ ਗਏ ਸੋਏ ਇਹ ਵਾ ਪਾਰ ਵਿਰਲਾ ਵਾ ਪਾਰੇ ਨਾਨਕ ਤਾ ਕੇ ਸਦਬ ਲਹਾਰੇ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧੂ ਕਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਵਰਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੀ ਤਿਸਗਾ ਉਹ ਕਰਨੇ ਜੋ ਤਿਸ ਬਿੰਦੂ ਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਦੇਵ

ਕਹੇ ਸੱਚ ਕਰਣੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਤਮੁਖੈਤ ਸਾਚੀ ਸਾਚਾ ਆਕਾਰ ਸਤ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚਗਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਸਹਿ ਬੁਝਾਏ ਨਾਨਕ ਜਸੋ ਬਾਏ ਸੁਪ੍ਰਸੰਨ ਅਸ਼ਟਪਦੀ ਅਬਿਨਾਸੀ ਬ੍ਰਹਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤਿਆਗ

ਚਰਣੀ ਪਾਓ ਨਾਨਕ ਇਹ ਅੰਦਰਾਓ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਮੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਸਵਰਗਾ ਗਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਰੰਗ ਨਾਨਾ ਬਿਦ ਕਿਨੋ ਵਿਸਥਾਰ ਪ੍ਰਭ ਬਿਨਾਸੀ ਅਕੰਕਾਰ ਨਾਨਾ ਚਲਤ ਕਰੇ ਖਿਨ ਮਾਇਆ ਪੂਰਨ ਅਪੂਰਨ ਪੂਰ ਰਿਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਕਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਉਦਰੇ ਨਾਮ ਕੇ ਸੰਗ ਉਦਰੇ ਸੁਨ ਸਰਾਵਨ ਕਰ ਕਿਰਪਾ ਸਿਆ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਗਾ ਸੁਖਦਾਇ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧੂ ਅਵਧੇ ਸਤ ਜਨ ਜਾਗੈ ਅਰਦਾ ਪਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ ਬਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਬਰਤੀਆ ਬਿਸਮਨ ਬਿਸਮ ਬੈ ਬਿਸਮਾ ਜਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾਇ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ ਹਿਰਦੈ ਜਿਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਸੇ ਨਿਰਭੋਏ ਬਸਾਨਾ ਸਤਿ ਬਜਾ ਤਿਸ ਮਾਏ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾਗੋ ਭਿੰਨਾ ਕਹਿ ਨਾ ਜਾਈ

ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤਬਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਗਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਟਤੇ ਆਪ ਤਾਕੋ ਰਾਖ ਦੇਖ ਰਹਾ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰਿਆ ਨਾ ਰਾਖੇ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤੇ ਮੰਦ ਅੰਦਰ ਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ

ਸ਼ੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਚੁਰਾਏ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰੂ ਕੀ ਆ ਗਿਆ ਮਨ ਮੈਂ ਸਹਾਇ ਆਪ ਸਿਖੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਰਦਾ ਸਤਿ ਆਵੈ

ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਜਿਰਦੇ ਹਰ ਨਾਉਨ ਗਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਸਾ ਗੁਰਬਟ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪਿੱਠ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਵਚਨ ਕਰਨ ਆਗਾਨੇ ਮਨ ਸੰਤੋ ਕਾਤਮ ਪਤਿਆਨੇ ਪੂਰਾ ਗੁਰੂ ਖਿਵ ਜਾ ਕਾ ਮੰਤਰ ਅੰਮ੍ਰਿਤ ਛਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜੇ ਬਾਏ ਗੁਰ ਸਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਬਰਾਬਰ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਗਿਣ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੇ ਸਿਮਰੇ ਸਤਿਗੁਰ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ

ਭਗਵਰ ਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਭਾਏ ਠਾਂਡ ਵਰਤਾਈ ਅਨੰਤ ਬਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗਤ ਬਨਾਮ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਦਾ ਸਰਵਨ

ਮਨਮੰਜਤ ਨਾਨਕ ਫਲਪਾਏ ਸਾਧਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਆਲ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹਾਓ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀ ਏ ਤੁਸ ਬੁਝੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰਕੀ ਮਤੋਂ ਲੈ ਇਆਨੇ ਭਗਤ ਬਨਾਵੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ।

ਜਾਇ ਹਮੇ ਬਿਗ ਫੈਲ ਹੋਏ ਚਿੰਦ ਪਸੇ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾ ਸੰਗ ਭਾਵੇਂ ਸੱਚ ਧਨਾ ਹਰ ਪੁੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ।

ਤਲਾਕ ਹੈ। ਸੋ ਕੋ ਬਿਸਰੇ ਜੇ ਬਿਖਤੇ ਕਾਢੇ, ਜਨਮ ਜਨਮ ਕਾ ਟੂਟਾ ਗੰਢ ਹੈ। ਗੁਰਪੂਰੇ ਤਤ ਇਹਾ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮਾਨ ਤਿਆਗ, ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਭਰੈ ਨਾਮ ਜਪਾਵੋ। ਭਗਤ ਪਾਏ ਦਰੀਏ ਸੰਸਾਰ, ਬਿਨ ਭਗਤੀ ਤਨੋ ਸੀਸ਼ਾਰ। ਸਰਵ ਕਲਿਆਣ ਸੁਖ ਨਿਦਰਾਮ, ਬੁੱਢ ਜਾਤ ਪਾਏ ਵਿਸਰਾਮ। ਸਗਲ ਤੂਕ ਆਵਦਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਚਾਓ, ਮੰਤਰ ਅੰਤਰ ਇਹੀ ਸੁਭਾਓ। ਨੇਤਰੋ ਭੇਗ ਤਰ ਸੁਖ ਹੋਏ, ਮਨ ਬਿਗਸਾ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਰੰਗ ਬਿਰਲਾ ਗਉ, ਪਾਵੈ ਸੰਗ ਏਕ ਵਸਤ ਦੀਜੇ ਕਰ ਮਾਇਆ। ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕੀ ਭਗਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ।

ਮਨਹੀਤ ਅਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ

ਆਪ ਜਾਂ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣਕਾ ਰਾਹੀ ਪ੍ਰਵੇਸ਼ ਜੈ ਇੱਕ ਏਕ ਏਕ ਭਗਵੰਤਾ ਤੈ ਗੌਨ ਅਜੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਹਥਿਆਰਾ ਤੈ ਗੌਨ ਕਥੇ ਗੌਨ ਸੁਣੇ ਹਾਰਾ ਬਹ ਬੇਅੰਤ ਉਚਾ ਨਾਨਕ ਆਪਸ ਕੋ ਆਪੇ ਪਹੁੰਚਾ

ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੁ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰੂ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਧਪੂਰੀ ਅੰਮ੍ਰਿਤ ਜਾਗੀ ਦਿਸ਼ਟ ਦਰਸ਼ਨ ਪੇਖ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਇਸ ਮਨ ਬਸੇ ਸੋਤ ਨਿਹਾਲ

ਸਰਬਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਦ ਬਚਨ ਸਾਧੂ ਸਭ ਕਹਿਤ, ਜੋ ਜੋ ਏ ਸੋਈ ਸੁਖ ਮਾਨੈ, ਕਰਨ ਕਰਾਮ ਨਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਦ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵਿਤਾ ਕਰੇ ਵਿਸਥਾਰ, ਤਿਸ ਭਾਵਿਤਾ ਏਕੰਕਾਰ, ਅਨਕਲਾ ਲਖੀ ਨਾ ਜਾਏ, ਜਿਸ ਭਾਵਿਤ ਸਲਾਏ ਮਿਲਾਏ। ਕਵਨ ਨਿਕਟ ਕਵਨ ਕਹੀਆ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਾਤ ਜਿਸ ਆਪ ਜਨਾਏ, ਨਾਨਕ ਜਨਾ ਬੁਝਾਏ। ਸਰਬੂਦਾ ਬਰਤਾਰਾ, ਸਰਬਨੈਨ ਆਪੇਖਣਹਾਰਾ, ਸਗਲ ਸਮਗਰੀ ਜਾਗਾ ਤਨਾ।

ਸਦਾ ਸੁਖ ਹੋਏ। ਆਪ ਮਿਲਾਏ ਲਏ ਪ੍ਰਭ ਸੋਏ, ਉਹ ਤਲਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਸਰਦੈ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।

ਪਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਡੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਲ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਵਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਅਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭਕੇ ਮਤ ਸਗਲ ਦੇ ਉਦਾਸ ਸੁੰਦਰ ਚਤੁਰਤਤ ਗਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸੇਮ੍ਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਗਏ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ।

ਵਿਚਾਰ ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ

ਕਹਿ ਆ ਜਾਈ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ।

ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ।

ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਹੁਰ ਖਾਏ ਕੈ ਜਸ ਕੀਰਤ ਜਾਗਲੇ

ਵਿਚਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈਂ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ

ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ

ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤੰ ਸਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ।

ਹੇ ਬਚਾਵੋ। ਸੁਖੀ ਬਸੇ ਮੋਰ ਪਰਿਵਾਰ, ਸੇਵਕ ਸਿੱਖ ਸਭ ਕਰਤਾਰ, ਮੋਰ ਅੱਛਾ ਨਿਜ ਕਰਦੇ ਕਰੀਏ, ਸਭ ਬੈਰਿਨ ਕੋ ਆਏ ਸੰਘਰੀਏ।

ਜਨਮ ਜੂ ਐ ਹਾਰਿਆ ਜੀਹੋ ਨਿਰਮਲ ਬਾਰਹੋ ਨਿਰਮਲ ਬਾਰਹੋ ਤਾ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁਚੇ ਨਾਹੀ ਮਨਸਾ ਸੱਚ ਸਮਾਣੀ।

ਬਾਣੀ ਸਤਿਗੁਰੂ ਬਿਨਾ ਹੋਰ ਕਤੀ ਹੈ ਬਾਣੀ ਬਾਣੀ ਤਾਂ ਕਤੀ ਸਤਿਗੁਰੂ ਬਾਜੋਂ ਹੋਰ ਕਤੀ ਬਾਣੀ ਕਹਦੇ ਕਚੇ ਸੁਣਦੇ ਕਚੇ ਕਤੀ ਆਖ ਵਖਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰਿਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਤੇ ਹੁਣ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਨਗਰ ਕੀਰਤਨ ਹੁੰਦੇ ਹਨ ਸਨ ਫਰਾਂਸਿਸਕੋ ਵਿਖੇ। ਸੋ ਇਸ ਵਾਰੀ ਵੀ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਵੱਧ ਤੋਂ ਵੱਧ ਸਹਿਯੋਗ ਕਰਨਾ ਜੀ। ਇਸੇ ਸੰਬੰਧ ਵਿੱਚ ਹੀ ਗੁਰੂ ਘਰ ਵਿਖੇ ਬੀਬੀਆਂ ਵੱਲੋਂ ਜੋ ਸੁਖਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੇ ਹਨ। ਜੋ ਵੀ ਸੰਗਤਾਂ ਰੋਲ ਦੀ ਸੇਵਾ ਕਰ ਸਕਦੀਆਂ ਹਨ ਆਪਣਾ ਨਾਮ ਲਿਖਵਾਓ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੇ ਸੁਕਾਚ ਨਿਕਾਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾ ਨਿਹਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੂਜੈ ਸਭ ਪਾਓ, ਵੱਡੀ ਵਡਿਆਈ ਜਾ ਪੁੱਛਣਾ ਦਾ

0: ਵਿਸਮਾ ਦੇਖੇ ਹਾਜ਼ਰਾ ਹਜੂਰ, ਵੇਖ ਵਿਡਾਰਿਆ ਵਿਸਮਾ, ਨਾਨਕ ਬੁੱਝਣ ਪੂਰੇ ਭਾਗ ਮਹਿਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ।

ਕਰੇ ਜਾ ਆਪਣੀ ਤਨ ਤੇ ਸਤਿਗੁਰ ਪਾਇਆ ਇਹ ਜੀ ਪੁੱਤ ਚਰਮ ਪਰਮੈ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਪੜਤਾਤਮਾ ਕੋਈ ਨੀ ਸਭ ਸੁਣੇ ਲੋਕ ਸਭ ਆਇਆ ਸਤਿਗੁਰੇ ਮੇਰੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ

ਸਾਧਕਿਨ ਨ ਪਾਇਆ ਸਤਿਗੁਰ ਵਿਚਾਰ ਬ੍ਰਖਮ ਕਾ ਪ੍ਰਗੜਾ ਸੁਣਾਇਆ ਸਤਿਗੁਰ ਮਿਲਾ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤੋਂ ਮੈਂ ਵਿਚਾਰ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ।

0: ਨਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਤ ਭਵਿਆ ਤੇਤੋ ਲਵਿਆ, ਬਹੁ ਭੇਕਿਆ ਦੇਹ ਦੁਖ ਦਿਆ ਸਭ।

0: ਛੋੜ ਗਏ ਰਥਵਾ ਮਹੱਲਾ ਪਹਿਲਾ।
1: ਸਾਮ ਕਹੇ ਸਿਤੰਬਰ ਸੁਆਮੀ, ਸੱਚ ਮੈਂ ਆਛੇ ਸਾਚ ਰਹੇ।

0: ਪਾਪੀ ਸਿਉ ਤਨ ਕੱਢਿਆ ਥੁੱਕਾਂ ਪਈਆਂ ਤੇ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨਕ ਵੈ ਜਾਣੇ ਤਿਤ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਜੰਮੀਐ ਭੰਡ ਮੰਗਣ ਵੇ ਆਹੋ ਭੰਡ ਹੋਵੇ ਦੋਸਤੀ ਭੰਡ ਹੋ ਚੱਲੇ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾਂ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡ ਹੋਈ ਭੰਡ

ਦੇਖਿਆ ਕਿਤਾਬ ਪੜ੍ਹਦਰ ਕੱਚੀ ਪੱਕੀ ਸਾਰੀ ਹੈ, ਜੋ ਐਸ਼ ਚਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪੁਰਾਣ ਕਸਾਇ ਮਨ ਉਸਾਰੀ ਹੈ, ਆਪਣੇ ਹੱਥੀ ਆਪਣਾ ਆਪ।

ਤਿਸ ਵਿੱਚ ਜੰਤ ਉਪਾਏ ਕੈ ਦੇਖੇ ਥਾਪ ਉਥਾਪ। ਕਿਸ ਨੂੰ ਕਹੀਏ, ਕਿਸ ਨੂੰ ਕਹੀਏ ਨਾਨਕਾ, ਸਭ ਕਿਛਿਆ ਪਿਆ ਪੌੜੀ ਵੱਡੇ।

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਸਾਹਿਬ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਵਿੱਤਰ ਹੁਕਮਨਾਮੇ ਦੇ ਸ਼ਬਦ ਵਿਚਾਰ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਅਗਤ ਸਿੰਘ ਜੀ ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ ਆਉਣ ਵਾਲੀ 6 ਜੂਨ ਦਿਨ ਸ਼ਨਿਚਰਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਅਤੇ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ 6 ਜੂਨ ਸ਼ਨਿਚਰਵਾਰ ਨੂੰ ਸੈਨ ਫਰਾਂਸਿਸਕੋ ਕੱਢੀ ਜਾ ਰਹੇ ਹਨ ਆਪ ਜੀ ਨੇ ਪਰਿਵਾਰ ਸਹਿਤ ਹਾਜ਼ਰੀ ਭਰਨੀ ਹੈ ਜੀ ਆਉਣ ਵਾਲੇ ਐਤਵਾਰ ਦੀਵਾਨ ਸਤਿਕਾਰਯੋਗ ਸੱਚਖੰਡ ਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਸੁਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਉਹਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਹੀ ਐਤਵਾਰ ਦੀਵਾਨ ਸਾਜ ਰਹੇ ਹਨ ਐਤਵਾਰ ਦੀਵਾਨ ਵਿੱਚ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਪਹੁੰਚ ਰਹੇ ਕਥਾ ਕਰਨ ਵਾਸਤੇ ਆਪ ਜੀ ਨੇ ਸਹਿਰ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਆਓ ਹੁਣ ਕੀ ਕਥਾ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਚੁੱਕਿਉ ਚੁੱਕ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਡਭਾਗੀ ਹੋ, ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ ਉਸ ਦੀ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ ਉਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ

712 ਉੱਤੇ ਸੁਸ਼ੋਭਿਤ ਹੈ। ਟੋਡੀ ਰਾਗ ਵਿੱਚ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਗੁਰਦੇਵ ਪਾਤਸ਼ਾਹ ਜੀ ਨੇ ਪਹਿਲੇ ਪਦੇ ਨੂੰ ਹੀ ਰਹਾਉ ਦਾ ਬੰਦ ਬਣਾਇਆ। ਬਖਸ਼ਿਸ਼ ਕਰਦੇ ਨੇ ਹਰ ਬਿਸਰਤ ਸਦਾ ਖੁਆਰੀ, ਪਰਮਾਤਮਾ ਨੂੰ ਭੁਲਾਇਆ, ਮਨੁੱਖ ਦੀ ਹਮੇਸ਼ਾ ਹੀ ਵਿਕਾਰਾਂ ਵੱਲੋਂ ਬੇਪਤੀ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ, ਕਿਉਂਕਿ ਸੁਭਾਵਕ ਗੱਲ ਹੈ ਜਿਹੜਾ ਮਨੁੱਖ ਰੱਬ ਨੂੰ ਭੁੱਲ ਜਾਵੇ, ਪਰਮਾਤਮਾ ਨੂੰ ਭੁੱਲ ਜਾਵੇ, ਉਹ ਮਨੁੱਖ ਵਿਕਾਰਾਂ ਵਿੱਚ ਫਸ ਜਾਂਦਾ ਹੈ। ਗੁਰਬਾਣੀ ਦਾ ਫੈਸਲਾ ਹੈ ਕਿ

ਵਿਚਾਰ ਇਹ ਉਸ ਮਨੁੱਖ ਦੇ ਉੱਤੇ ਹਾਵੀ ਹੋ ਜਾਂਦੇ ਨੇ। ਜਦੋਂ ਉਸ ਮਨੁੱਖ ਦੇ ਉੱਤੇ ਇਹ ਵਿਕਾਰ ਹਾਵੀ ਹੁੰਦੇ ਨੇ, ਉਹ ਮਨੁੱਖ ਇਹਨਾਂ ਵਿਕਾਰਾਂ ਵਿੱਚ ਫਸ ਜਾਂਦਾ ਹੈ। ਉਹ ਮਨੁੱਖ ਵਿਕਾਰ ਕਮਾ ਕਮਾ ਕੇ ਪਾਪ ਕਮਾਉਂਦਾ ਹੈ, ਤੇ ਜਦੋਂ ਮਨੁੱਖ ਪਾਪ ਕਮਾਉਂਦਾ ਹੈ ਫਿਰ ਉਹਦੀ ਬੇਪਤੀ ਬਹੁਤ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ ਪਾਪਾਂ ਕਰਕੇ। ਇੱਕ ਦੂਜੇ ਪਾਸੇ ਗੁਰਬਾਣੀ ਕਹਿੰਦੀ ਹੈ ਵੀ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਦਾ ਨਾਮ ਸਿਮਰਦੇ ਨੇ, ਉਹਨਾਂ ਨੂੰ ਬੜਾ ਸਕੂਨ ਮਿਲਦਾ, ਉਹਨਾਂ ਦਾ ਜੀਵਨ ਬੜਾ ਸੋਹਣਾ ਬਣ ਜਾਂਦਾ। ਇੱਥੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਹਰ ਬਿਸਰਤ ਸਦਾ ਖੁਆਰੀ, ਸਦਾ ਸ਼ਬਦ ਵਰਤਿਆ ਸਤਿਗੁਰੂ ਜੀ ਨੇ। ਇਹ ਨਹੀਂ ਭਾਈ ਉਹਨਾਂ ਦੀ ਬੇਪਤੀ ਇੱਕ ਦਿਨ ਹੋ ਜਾਏਗੀ, ਦੋ ਦਿਨ ਹੋ ਜਾਏਗੀ, ਦਸ ਦਿਨ ਮਹੀਨਾ ਹੋ ਕੇ ਫਿਰ ਬੰਦ ਹੋ ਜਾਏਗੀ, ਨਹੀਂ। ਜਿਹੜਾ ਮਨੁੱਖ ਰੱਬ ਨੂੰ ਭੁੱਲਿਆ ਰਹੇਗਾ ਉਸ ਮਨੁੱਖ ਦੀ ਬੇਪਤੀ, ਉਹ ਸਤਿਗੁਰੂ ਜੀ ਕਹਿੰਦੇ ਨੇ ਸਦਾਈ ਬੇਪਤੀ ਹੁੰਦੀ ਰਹਿੰਦੀ ਉਹਨਾਂ ਦੀ, ਸਦਾਈ ਹੁੰਦੀ ਹੈ, ਹਮੇਸ਼ਾ ਹੀ ਹੁੰਦੀ ਹੈ, ਕਿਉਂਕਿ ਬੰਦੇ ਵਿਕਾਰ ਤੋਂ ਨਿਕਲਦੇ ਨਹੀਂ, ਬਚਦੇ ਨਹੀਂ, ਵਿਕਾਰਾਂ ਵਿੱਚ ਗਲਤਾਨ ਰਹਿੰਦੇ ਨੇ। ਪਰ ਬੜੇ ਕਮਾਲ ਦੀ ਗੱਲ ਸਾਧ ਸੰਗਤ ਜੀ, ਜਿਹੜਾ ਮਨੁੱਖ ਰੱਬ ਨਾਲੋਂ ਟੁੱਟਿਆ ਹੋਵੇ, ਜਿਹੜਾ ਮਨੁੱਖ ਗੁਰੂ ਨਾਲੋਂ ਟੁੱਟਿਆ ਹੋਵੇ, ਉਹ ਮਨੁੱਖ ਮੰਦੇ ਕਰਮਾਂ ਨੂੰ ਵੀ ਚੰਗੇ ਹੀ ਕਹੀ ਜਾਂਦਾ, ਕਿਉਂਕਿ ਉਸਨੂੰ ਸਮਝ ਹੀ ਨਾ ਆਈ ਵੀ ਚੰਗੇ ਕੰਮ ਕਿਹੜੇ ਨੇ ਤੇ ਮੰਦੇ ਕੰਮ ਕਿਹੜੇ ਨੇ। ਜੇ ਕਿਤੇ ਗੁਰੂ ਦੀ ਗੋਦ ਵਿੱਚ ਆ ਕੇ ਬੈਠਦਾ ਤਾਂ ਸਤਿਗੁਰੂ ਜੀ ਨੇ ਦੱਸ ਦੇਣਾ ਸੀ, ਭਾਈ ਇਹ ਕੰਮ ਮੰਦੇ ਨੇ, ਇਹ ਨਹੀਂ ਕਰਨੇ ਚਾਹੀਦੇ, ਇਹ ਕੰਮ ਚੰਗੇ ਨੇ, ਇਹ ਕਰਨੇ ਚਾਹੀਦੇ ਨੇ, ਸਤਿਗੁਰਾਂ ਨੇ ਦੱਸ ਦੇਣਾ ਸੀ। ਪੰਜਵੇਂ ਪਾਤਸ਼ਾਹ ਜੀ ਸਹਿਸ ਸਲੋਕ ਸਹਿਸ ਕਿਰਤੀਆਂ ਵਿੱਚ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ ਇੱਕ ਗੱਲ ਦਾ ਬੜਾ ਧਿਆਨ ਰੱਖੋ, ਜਦੋਂ ਮਨ ਵਿੱਚ ਕੋਈ ਮੰਦਾ ਖਿਆਲ ਆਏ ਉਹਦੇ ਵਿੱਚ ਜਿੰਨਾ ਵੀ ਹੋ ਸਕੇ ਦੇਰ ਕਰੀਏ, ਉਸ ਕੰਮ ਨੂੰ ਜਿੰਨਾ ਵੀ ਹੋ ਸਕੇ ਦੇਰ ਕਰੀਏ, ਹੋ ਸਕਦਾ ਸ਼ਾਇਦ ਤੈਨੂੰ ਸਮਝ ਆ ਜਾਵੇ ਮਨੁੱਖਾ, ਤੂੰ ਉਸ ਮੰਦੇ ਕਰਮ ਤੋਂ ਬਚ ਜਾਵੇ, ਕੋਈ ਤੈਨੂੰ ਸਮਝ ਦੇ ਦੇ, ਤੂੰ ਸਮਝ ਜਾਵੇ ਉਸ ਮੰਦਾ ਕੰਮ ਕਰਨ ਤੋਂ ਬਚ ਜਾਵੇ। ਪਰ ਜੇ ਕਿਤੇ ਕਦੇ ਕੋਈ ਚੰਗਾ ਖਿਆਲ ਮਨ ਵਿੱਚ ਆਵੇ, ਅੰਦਰ ਤੇਰੇ ਕੋਈ ਚੰਗਾ ਫੁਰਨਾ ਫੁੱਟੇ, ਤੇ ਫਿਰ ਉਸ ਕੰਮ ਨੂੰ ਜਿੰਨਾ ਵੀ ਹੋ ਸਕਦਾ ਛੇਤੀ ਕਰੀ, ਨਹੀਂ ਪਤਾ ਤੇਰਾ ਇਹ ਪਾਪੀ ਚੰਦਰਾ ਮਨ ਇਹ ਕਦ ਬੇਈਮਾਨ ਹੋ ਜਾਵੇ, ਇਸ ਦਾ ਭਰੋਸਾ ਕੋਈ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ ਸਾਡੇ ਮਨ ਦਾ ਪਤਾ ਕੀ ਹਾਲ ਹੈ, ਇੱਕ ਖੋਤੇ ਵਾਂਗੂ ਹੈ, ਇਸ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਕਦ ਬੇਈਮਾਨ ਹੋ ਜਾਵੇ। ਉਦਾਹਰਣ ਦੇ ਕੇ, ਦੁਨੀਆ ਵੀ ਉਦਾਹਰਣ ਦੇ ਕੇ ਸਮਝਾਇਆ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈ ਕਰ ਤਉ ਛੁੱਟੈ ਜਾਉ ਉਪਰ ਲਾਦਾ। ਇਸ ਮਨ ਨੂੰ ਕਿਹਾ ਕਰੋ ਮਨਾ, ਤੂੰ ਗੁਰੂ ਦੇ ਸ਼ਬਦ ਵਿੱਚ ਜੁੜਿਆ ਰਿਹਾ ਕਰ, ਨਹੀਂ ਤਾਂ ਤੇਰਾ ਭਰੋਸਾ ਕੋਈ ਨਹੀਂ। ਤੂੰ ਬਹੁਤ ਮਸਤੀਆ ਰਹਿੰਦਾ ਹੈ, ਜਿਸ ਤਰ੍ਹਾਂ ਖੋਤਾ, ਜਦੋਂ ਖੋਤਾ ਮਸਤਿਆ ਹੁੰਦਾ ਹੈ ਕਈ ਵਾਰ ਉਹ ਆਪਣੇ ਮਾਲਕ ਨੂੰ ਵੀ ਲੱਤ ਮਾਰ ਦਿੰਦਾ ਹੈ, ਧੋਖੇ ਨਾਲ ਆਪਣੇ ਮਾਲਕ ਨਾਲ ਵੀ ਧੋਖਾ ਕਰ ਦਿੰਦਾ, ਆਪਣੇ ਮਾਲਕ ਨੂੰ ਵੀ ਲੱਤ ਮਾਰ ਦਿੰਦਾ ਕਈ ਵਾਰ, ਜਿਹੜਾ ਮਾਲਕ ਉਸਨੂੰ ਖਾਣ ਨੂੰ ਦਿੰਦਾ, ਉਹਦੀ ਸੰਭਾਲ ਕਰਦਾ, ਉਹਦੀ ਦੇਖਭਾਲ ਕਰਦਾ, ਕਈ ਵਾਰ ਉਸਨੂੰ ਵੀ ਲੱਤ ਮਾਰ ਦਿੰਦਾ। ਪਰ ਕਹਿੰਦੇ ਨੇ ਜਿਹੜਾ ਸ਼ਾਣਾ ਮਾਲਕ ਹੁੰਦਾ ਖੁੱਤੇ ਦਾ, ਉਹ ਕੀ ਕਰਦਾ ਹੈ? ਕਹਿਣ ਲੱਗੇ
ਉਸਦੇ ਪੈਰ 'ਚ ਰੱਸੀ ਬੰਨ ਕੇ ਰੱਖਦਾ ਹੈ, ਉਸਦੇ ਪੈਰ 'ਚ ਰੱਸੀ ਬੰਨ ਕੇ ਰੱਖਦਾ ਹੈ, ਫਿਰ ਖੁੱਤਾ ਲੱਤ ਨਹੀਂ ਮਾਰਦਾ। ਇੱਕ ਪੈਰ ਅੱਗੇ ਦਾ ਬੰਦਾ ਹੁੰਦਾ, ਇੱਕ ਪੈਰ ਪਿੱਛੇ ਦਾ ਬੰਨਿਆ ਹੁੰਦਾ ਹੈ, ਦੋਨੋਂ ਪੈਰਾਂ 'ਚ ਰੱਸੀ ਪਾਈ ਹੁੰਦੀ ਹੈ। ਫਿਰ ਉਹ ਸਿਆਣਾ ਮਨੁੱਖ ਖੁੱਤੇ ਦੇ ਪੈਰ ਦੀ ਰੱਸੀ ਉਦੋਂ ਖੋਲਦਾ ਹੈ ਜਦੋਂ ਉਸਦੇ ਪਿੱਠ 'ਤੇ ਚੰਗੀ ਤਰ੍ਹਾਂ ਭਾਰ ਲੱਦ ਦੇ, ਚੰਗੀ ਤਰ੍ਹਾਂ ਭਾਰ ਉਹਦੇ ਪਿੱਠ 'ਤੇ ਰੱਖ ਦਿੱਤਾ। ਹੁਣ ਮਾਲਕ ਨੂੰ ਪਤਾ ਵੀ ਇਹਦੀ ਪਿੱਠ 'ਤੇ ਹੁਣ ਮੈਂ ਚੰਗੀ ਤਰ੍ਹਾਂ ਭਾਰ ਲੱਦ ਦਿੱਤਾ, ਹੁਣ ਇਹ ਲੱਤ ਨਹੀਂ ਮਾਰ ਸਕਦਾ। ਫਿਰ ਉਹ ਉਹਦੇ ਪੈਰ ਦੀ ਰੱਸੀ ਖੋਲ੍ਹ ਦਿੰਦਾ। ਉਹਨੂੰ ਕਹਿੰਦੇ ਨੇ ਪੈ ਖਰ, ਪੈ ਦਾ ਭਾਉ ਰੱਸੀ ਅਤੇ ਖਰ ਦਾ ਭਾਉ ਖੋਤਾ। ਖਰ ਕਾ ਪੈ ਖਰ ਤਾਉ ਛੁੱਟੈ ਜਾਉ ਉੱਪਰ ਲਾਦਾ। ਮਨੁੱਖਾ ਤੇਰਾ ਮਨ ਵੀ ਜੇ ਕਿਤੇ ਤੂੰ ਇਹਨੂੰ ਖੁੱਲਾ ਛੱਡ ਕੇ ਰੱਖੀ ਨਾ, ਇਹ ਕਈ ਵਾਰ ਤੇਰੀ ਬੇਪਤੀ ਕਰਾਈ ਜਾਂਦਾ ਹੈ, ਫਿਰ ਤੂੰ ਵੀ ਇਸ ਨੂੰ ਬੰਨ ਕੇ ਰੱਖਿਆ ਕਰ। ਇਸ ਨੂੰ ਕਿਵੇਂ ਬੰਨ ਕੇ ਰੱਖੀਏ? ਗੁਰੂ ਦੇ ਗਿਆਨ ਰਾਹੀਂ ਇਸ ਨੂੰ ਮੰਨ ਕੇ ਰੱਖਿਆ, ਬੰਨ ਕੇ ਰੱਖਿਆ ਕਰ। ਗੁਰੂ ਦਾ ਗਿਆਨ ਹਾਸਲ ਕਰ, ਗੁਰੂ ਦੇ ਗਿਆਨ ਦੇ ਰਾਹੀਂ ਇਸ ਮਨ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ, ਆਪਣੇ ਵਸ ਵਿੱਚ ਕਰਕੇ ਰੱਖਿਆ ਜਾ ਸਕਦਾ ਹੈ।

ਗੁਰੂ ਦੇ ਸ਼ਬਦ ਦੀ ਸੱਟ ਮਾਰਿਆ ਕਰ। ਜਦੋਂ ਵੀ ਇਹ ਪਾਪੀ ਚੰਦਰਾ ਮਨ ਕੋਈ ਵਿਕਾਰ ਕਰਨ ਵਾਸਤੇ ਤਿਆਰ ਹੋਵੇ, ਗੁਰੂ ਦੇ ਸ਼ਬਦ ਦੀ ਸੱਟ ਮਾਰਿਆ ਕਰ। ਨਹੀਂ, ਮੇਰੇ ਸਤਿਗੁਰੂ ਜੀ ਮੈਨੂੰ ਇਜਾਜ਼ਤ ਨਹੀਂ ਦਿੰਦੇ ਇਹ ਕੰਮ ਕਰਨ ਦੀ। ਇੱਕ ਪਾਸੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਹਰ ਬਿਸਰਤ ਸਦਾ ਖੁਆਰੀ, ਪਰਮਾਤਮਾ ਨੂੰ ਭੁਲਾਇਆ ਹਮੇਸ਼ਾ ਹੀ ਬੇਪਤੀ ਹੁੰਦੀ ਆ, ਪਰ ਜੇ ਪਰਮਾਤਮਾ ਨੂੰ ਸਿਮਰਦੇ ਰਹੀਏ, ਉਹਦਾ ਨਾਮ ਜਪੀਏ, ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਰਸਨਾ, ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ, ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਜਿਹੜਾ ਮਨੁੱਖ ਆਪਣੀ ਰਸਨਾ ਨਾਲ, ਆਪਣੀ ਜੀਭ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤਾਂ ਕਰਦਾ ਹੈ, ਕਹਿਣ ਲੱਗੇ ਉਸਦੇ ਅੰਦਰ ਸ਼ਾਂਤੀ ਬਣ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਹੈ, ਪਹਿਲੀ ਨਿਸ਼ਾਨੀ ਉਸਦੀ, ਉਹ ਬੰਦਾ ਆਪਣੇ ਜੀਵਨ 'ਚ ਜਿਉਂਦਾ ਹੈ, ਪਰ ਛੋਟੀ ਛੋਟੀ ਗੱਲਾਂ 'ਤੇ ਉਹਨੂੰ ਗੁੱਸਾ ਨਹੀਂ ਚੜ੍ਹਦਾ। ਆਮ ਮਨੁੱਖ ਨੂੰ ਛੋਟੀ ਛੋਟੀ ਗੱਲਾਂ 'ਤੇ ਗੁੱਸਾ ਚੜ੍ਹ ਜਾਂਦਾ ਹੈ, ਪਰ ਨਾਮ ਜਪਣ ਵਾਲਾ ਮਨੁੱਖ ਜਿਹੜਾ ਨਾਮ ਦਾ ਰਸੀਆ ਹੋ ਗਿਆ, ਉਹ ਫਿਰ ਛੋਟੀ ਛੋਟੀ ਗੱਲਾਂ ਦੇ ਉੱਤੇ ਉਹ ਫਿਰ ਗੁੱਸਾ ਨਹੀਂ ਕਰਦਾ, ਗਿੱਲਾ ਨਹੀਂ ਕਰਦਾ, ਸਿਕਵਾ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਅੰਦਰ ਸ਼ਾਂਤੀ ਬਣ ਗਈ, ਸ਼ਾਂਤੀ ਬਣ ਗਈ ਅੰਦਰ। ਸ਼ਾਂਤੀ ਬਣਨੀ ਬਹੁਤ ਮੁਸ਼ਕਲ ਹੈ। ਮਨੁੱਖ ਬੜਾ ਕੁਝ ਹੁੰਦਿਆਂ ਸੁਣਦਿਆਂ ਵੀ ਇਸਦੇ ਅੰਦਰ ਸ਼ਾਂਤੀ ਨਹੀਂ ਬਣਦੀ, ਬਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਅੰਦਰ ਨੂੰ ਸ਼ਾਂਤੀ ਬਣਦੀ ਹੈ। ਵਾਹਿਗੁਰੂ ਜੀ ਨੇ ਥੋੜ੍ਹਾ ਦਿੱਤਾ, ਜਦ ਵੀ ਉਹ ਵਾਧੂ ਕਹੀ ਜਾਂਦਾ, ਥੋੜ੍ਹੇ ਦਿੱਤੇ ਨੂੰ ਵੀ ਉਹ ਵਾਧੂ ਕਹੀ ਜਾਂਦਾ, ਮੇਰੇ ਵਾਹਿਗੁਰੂ ਜੀ ਮੇਰੀ ਇੰਨੀ ਸਮਰੱਥਾ ਨਹੀਂ, ਮੇਰੀ ਇੰਨੀ ਮਿਹਨਤ ਨਹੀਂ, ਮੇਰੀ ਇੰਨੀ ਮੁਸ਼ਕਤ ਨਹੀਂ ਜਿੰਨਾ ਤੂੰ ਮੈਨੂੰ ਦੇਈ ਜਾਂਦਾ ਹੈ, ਤੂੰ ਮੇਰੀ ਮਿਹਨਤ ਤੋਂ ਮੈਨੂੰ ਜ਼ਿਆਦਾ ਦੇਈ ਜਾਂਦਾ ਹੈ। ਇਹ ਸੱਚੀ ਗੱਲ ਹੈ ਸਾਧ ਸੰਗਤ ਜੀ। ਤੇ ਜਿਸ ਦੇ ਅੰਦਰ ਸ਼ਾਂਤੀ ਨਹੀਂ, ਉਹ ਜ਼ਿਆਦਾ ਨੂੰ ਵੀ ਘੱਟ ਕਹੀ ਜਾਂਦਾ, ਜ਼ਿਆਦਾ ਨੂੰ ਵੀ ਘੱਟ ਕਹੀ ਜਾਂਦਾ। ਕਿਉਂ? ਕਿਉਂਕਿ ਅੰਦਰ ਸ਼ਾਂਤੀ ਨਹੀਂ, ਅੰਦਰ ਸੰਤੋਖ ਨਹੀਂ। ਸ਼ਾਂਤ ਸਹਿਜ ਜਿਹੜਾ ਨਾਮ ਜਪਦਾ ਹੈ, ਉਸਦੀ ਆਤਮਕ ਅਡੋਲਤਾ ਬਣ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ। ਨਹੀਂ ਤਾਂ ਮਨੁੱਖ ਥੋੜ੍ਹੇ ਜਿਹੇ ਲਾਲਚ ਦੇ ਪਿੱਛੇ ਡੁੱਲੀ ਜਾਂਦਾ ਹੈ, ਦੁਚਿੱਤਾ ਹੋਈ ਜਾਂਦਾ ਹੈ। ਪਤਾ ਨਹੀਂ ਅੱਜ ਕਿੰਨੇ ਕੁ ਪੈਸੇ ਬਣਨਗੇ, ਨਹੀਂ ਬਣਨਗੇ, ਕਿੰਨਾ ਕੁ ਲਾਭ ਹੋਏਗਾ, ਕਿੰਨਾ ਕੁ ਨਹੀਂ ਹੋਏਗਾ, ਉਹ ਕੰਮ ਮੇਰਾ ਬਣੇਗਾ ਨਹੀਂ ਬਣੇਗਾ, ਇਹ ਦੁਚਿੱਤਾ ਹੀ ਰਹੀ ਜਾਂਦਾ। ਇਹਦੇ ਮਨ ਨੂੰ ਅੰਦਰ ਟਿਕਾ ਨਹੀਂ ਬਣਦਾ। ਸਹਿਜ ਦਾ ਭਾਵ ਹੈ ਆਤਮਕ ਅਡੋਲਤਾ, ਅੰਦਰੋਂ ਟਿਕ ਜਾਣਾ ਬੰਦੇ ਨੇ, ਅੰਦਰੋਂ ਨਹੀਂ ਡੋਲਣਾ। ਸ਼ਾਂਤ ਸਹਿਜ ਰਹਿਸ, ਰਹਿਸ ਦਾ ਭਾਵ ਹੁੰਦਾ ਹੈ ਖੁਸ਼ੀ। ਰਹਿਸ ਮਨ ਉਪਜਿਓ, ਉਹਦੇ ਮਨ ਵਿੱਚ ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ। ਖੁਸ਼ੀਆਂ ਕਿਹਦੇ ਮਨ ਵਿੱਚ? ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਿਹੜਾ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸਦੇ ਮਨ ਵਿੱਚ ਗੁਣ ਗਾ ਗਾ ਕੇ ਇੰਨਾ ਰਸ ਉਹਦੀ ਰਸਨਾ 'ਤੇ ਆ ਜਾਂਦਾ ਹੈ, ਉਹ ਰਸ ਹਿਰਦੇ ਤੱਕ ਪਹੁੰਚ ਜਾਂਦਾ ਹੈ, ਉਸਦੇ ਮਨ ਵਿੱਚ ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ, ਖੁਸ਼ੀਆਂ। ਇਹ ਤੁਸੀਂ ਦੇਖਦੇ ਹੋਵੋਗੇ, ਕਈ ਮਨੁੱਖ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਖੁਸ਼ ਨਜ਼ਰ ਆਉਣਗੇ। ਉਹਨਾਂ ਦਾ ਕਾਰੋਬਾਰ ਤੋਂ ਕੋਈ ਲੈਣਾ ਦੇਣਾ ਨਹੀਂ, ਵੀ ਘੱਟ ਹੋ ਗਿਆ ਤੇ ਫਿਰ ਆਪਾਂ ਰੋਂਦੇ ਫਿਰੀਏ, ਜੇ ਵਾਧੂ ਹੋ ਗਿਆ ਤਾਂ ਨੱਚਦੇ ਫਿਰੀਏ। ਨਹੀਂ, ਇਹ ਗੁਰਬਾਣੀ ਕਹਿੰਦੀ ਹੈ ਬੰਦੇ ਦਾ ਹਾਲ ਇਹ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੋਰਿਓ ਫਿਰਤ ਹੈ।
जब कछ पावे तब गर्भ करत है, माया गई तब रोवन लगत है। ये बंदे दा हाल है, मिट्टी दा पुत्र है, मिट्टी दा पुतला। कैसे नचत है ये दुनिया भी पदार्थां दे वस होया, बड़ा नचदा है। नचण दा भाव है किन्ना दौड़दा मनुख, सवेर तो लैके शाम तक किवें दौड़दा है। देखे देखे ये देखदा है की देखदा है, जिथों माया आवेगी बस उन्हां नूं वेखदा है, उस वल वेखदा है। सुणा ये सुणदा है बस सिर्फ माया वाली गल्लां सुणदा है, आमदन वाली गल्लां सुणदा है। बोलदा है ओ बोल बोलदा है बस जिधर माया आवे, दुनिया भी धन पदार्थ आवे, बस इन्हां नूं सिर्प हरेक पासे माया दी खिच पई हुंदी है। इन्हां दी जिहड़ो अखां देखदियां ने सिर्प ओ देखदियां ने, माया आनी चाहीदी है किसी भी तरीके नाल आवे, किसी भी ढंग नाल आवे। इन्हां दे कन्न सिर्फ माया वाली गल्लां सुणदे ने, इन्हां दी जेब सिर्फ माया वाली गल्लां बोलदी। जब कछ पावे तब गर्भ करत है, जदों इन्हां नूं कोई पदार्थ हासिल हो जावे, कोई चंगा काम बन जावे, फिर ये हंकार च नचते फिरदे ने, हंकार बड़ा करदे ने। माया गई तब रोवन लगत है, थोड़े जे कारोबार च लाह मठा हो जावे फिर सारिया दे अगे रोंदे फिरी जांदे ने, घाटा पै गया जी, अजकल कारोबार वधिया नहीं चल रहा। ते जिहड़े परमात्मा दे प्यारे ने उन्हां दे मन विच हमेशा ही खुशियां बनिया रहिंदियां ने, वह हमेशा ही खुश रहिंदे। शांत सहज रहस मन उपजियो, सगले दुख पलायन, सारे दुख चले पा जांदे ने, कोई भी दुख उन्हां नूं दुखी नहीं कर सकता फिर, क्योंकि अवस्था कि उजी बन गई। गुरु तेग बहादुर साहिब जी ने पुछते हैं सोरठ राग विच, जो नर दुख में दुख नहीं माने, सुख सने अर भै नहीं जाके, कंचन माटी माने रहाओ, नह निंदिया ने उस्तत जाके, लोभ मोह अभिमाना, हरक सोगते रह नियारो, नाही मान अपमाना, आसा मनसा सगल त्याग, जगते रह निराशा, काम क्रोध जी परसे नाहन, ते घट ब्रह्म निवासा, गुर किरपा जी नरको कीनी, ते एह जुगत पछानी, नानक लीन भयो गोबिंद छो, जो पानी संग पानी। जो नर दुख में दुख नहीं मान, बड़े कमाल दी गल गुरदेव पातशाह बख्शिश करते हैं। जिहड़ा मनुख दुखां विच दुखी ना होवे, हुण बड़े समझण वाली गल है साधु संगत जी, दुख विच तां हरेक मनुख दुखी हो जांदा है, सुभाविक गल है, पर जिहड़े दुखां तों घबराउंदे नहीं, वो कहिंदे दुख आया है ना ये टिका नहीं रहेगा, ये चला जावेगा। जो नर दुख में दुख नहीं मानने, दुख क्यों लगता है, कारण की है, साडा सारिया का सुखा नाल मोह बनिया रहिंदा, प्यार बनिया रहिंदा, सारिया नूं सुख चाहिए ने, सुख चाहिए, दुख नहीं किसी नूं भी चाहिए। ते जे किते हमेशा सुखी चाहिए ने, ते फिर सतगुरां जी दी पावन बाणी नूं पुछ लईए, सतगुरु सच्चे पातशाह जी सानू की कुछ करना चाहिए। ते पातशाह कहिंदे ने जो सुख कहो चाहे सदा, सदी भी सुख चाहुंदा तू, गुरु तेग बहादुर साहिब जी दे वचन, जो सुख कहो चाहे सदा, शरण राम की ले कहो नानक सुनरे मना, दुर्लभ मानुक दे। जे तू चाहुंदा भी सदी भी सुखी बने रहन,
ਵੀ ਫਿਰ ਪਰਮਾਤਮਾ ਦੀ ਸ਼ਰਨ ਵਿੱਚ ਰਿਹਾ ਕਰ। ਪਰਮਾਤਮਾ ਦੀ ਸ਼ਰਨ ਕੀ ਹੈ? ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਿਆ ਕਰ। ਇਹ ਆਪਣੇ ਹਿਰਦੇ ਦੇ ਅੰਦਰ ਪੱਕੀ ਗੱਲ ਕਰ ਲੈ। ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਪੇਖਨ ਇਹ ਗੱਲ ਅੰਦਰ ਪੱਕੀ ਕਰ ਲਓ ਪਿਆਰਿਓ। ਉਹ ਪਰਮਾਤਮਾ ਸਭ ਕੁਝ ਵੇਖਦਾ, ਸਭ ਕੁਝ ਵੇਖਦਾ, ਕੋਈ ਥਾਂ ਇਹੋ ਜਿਹੀ ਨਹੀਂ ਜਿੱਥੇ ਉਹ ਸਾਨੂੰ ਵੇਖਦਾ ਨਹੀਂ। ਪੇਖਨ ਸੁਨਨ ਸੁਨਾਵਨ ਉਹ ਸਭ ਕੁਝ ਸੁਣਦਾ ਹੈ। ਅਸੀਂ ਕੀ ਕਰਦੇ ਹਾਂ, ਸਾਡਾ ਹਾਲ ਇਹ ਹੁੰਦਾ ਹੈ ਜੇ ਕਿਸੇ ਬੰਦੇ ਦੀ ਨਿੰਦਾ ਚੁਗਲੀ ਕਰਨੀ ਹੋਵੇ ਨਾ, ਇੱਕ ਵਾਰ ਝਾਤ ਮਾਰ ਲੈਂਦੇ ਵੀ ਮੈਂ ਚੁਗਲੀ ਕਰਨ ਲੱਗਾ, ਨਿੰਦਾ ਕਰਨ ਲੱਗਾ ਉਸ ਬੰਦੇ ਦੀ, ਕਿਤੇ ਨੇੜੇ ਤੇੜੇ ਤਾਂ ਨਹੀਂ ਹੈ, ਕਦੇ ਸੁਣ ਲੈ। ਡਰ ਵੀ ਹੁੰਦਾ ਹੈ ਵੀ ਕਿਤੇ ਸੁਣ ਨਾ ਲੈ, ਸੁਣ ਲਿਆ ਤਾਂ ਝਗੜਾ ਪੈ ਜਾਏਗਾ, ਜੇ ਕਿਤੇ ਨੇੜੇ ਤੇੜੇ ਨਹੀਂ ਹੈ ਤੇ ਫਿਰ ਕੋਈ ਗੱਲ ਨਹੀਂ, ਫਿਰ ਤਾਂ ਆਪਾਂ ਖੁੱਲ ਕੇ ਨਿੰਦਾ ਕਰ ਲੈਂਦੀ ਹਾਂ। ਫਿਰ ਇਹ ਮਨੁੱਖ ਨਿੰਦਾ ਸ਼ੁਰੂ ਕਰ ਦਿੰਦਾ ਹੈ ਤੇ ਗੁਰਬਾਣੀ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਗੱਲ ਹਿਰਦੇ 'ਚ ਵਸਾ ਲਓ ਵੀ ਜੇਕਰ ਕੋਈ ਵੀ ਤੈਨੂੰ ਨਹੀਂ ਸੁਣਦਾ, ਉਹ ਪਰਮਾਤਮਾ ਤੈਨੂੰ ਫਿਰ ਵੀ ਸੁਣਦਾ ਪਿਆ, ਹਰੇਕ ਜਗ੍ਹਾ ਤੈਨੂੰ ਸੁਣ ਰਿਹਾ, ਤੂੰ ਜੋ ਵੀ ਬੋਲਦਾ ਉਹ ਵਾਹਿਗੁਰੂ ਸੁਣਦਾ ਹੈ। ਕਿ ਤੈਨੂੰ ਭੁਲੇਖਾ ਵੀ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਜਿੱਦੀ ਮੈਂ ਨਿੰਦਾ ਕਰ ਰਿਹਾ, ਉਹ ਤਾਂ ਤੇਰੇ ਅੰਦਰ ਬੈਠ ਕੇ ਵੀ ਸੁਣ ਰਿਹਾ। ਤੂੰ ਕਹੇ ਬਈ ਮੈਂ ਇਕੱਲਾ ਇਕੱਲਾ ਹੀ ਕਿਸੇ ਦੀ ਬੁਰੀਆਈ ਕਰੀ ਜਾਵਾਂ, ਉਹ ਤਾਂ ਤੇਰੇ ਅੰਦਰ ਵੀ ਬੈਠ ਕੇ ਸੁਣਦਾ ਪਿਆ। ਦੱਸ ਤੂੰ ਕੀ ਕਰੇਗਾ, ਤੇਰੇ ਕੰਨਾਂ ਰਾਹੀਂ ਸੁਣ ਰਿਹਾ, ਅੰਦਰ ਜਾ ਰਿਹਾ, ਜੋ ਤੂੰ ਮੂੰਹ ਨਾਲ ਬੋਲ ਰਿਹਾ ਕੰਨ ਤੇਰੇ ਸੁਣ ਰਹੇ ਨੇ, ਉਹ ਤਾਂ ਫਿਰ ਵੀ ਸੁਣਦਾ ਪਿਆ ਤੇਰੇ ਅੰਦਰ ਬੈਠਿਆ। ਕਿੱਥੇ ਤੱਕ ਬਚੇਗਾ ਤੂੰ? ਨਹੀਂ ਬਚ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਪੇਖਨ ਸੁਨਨ ਸੁਨਾਵਨੋ, ਸਭ ਕੁਝ ਸੁਣਾਉਣ ਵਾਲਾ ਵੀ ਆਪੇ ਹੀ ਹੈ। ਜੇਕਰ ਦੂਜਾ ਕੋਈ ਸਾਨੂੰ ਕੁਝ ਸੁਣਾ ਰਿਹਾ ਤੇ ਇਹ ਗੱਲ ਸਮਝ ਲਓ ਵੀ ਇਹਦੇ ਅੰਦਰ ਰੱਬ ਬੈਠਾ ਹੈ, ਰੱਬ ਬੈਠਾ ਇਹਦੇ ਅੰਦਰ ਵੀ। ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਕਿਤੇ ਹਲਕੇ ਚ ਨਾ ਲਿਓ, ਇਸ ਗੱਲ ਨੂੰ ਐਵੇਂ ਹੀ ਨਾ ਸਮਝ ਲਿਓ। ਮਨ ਮਹਿ ਦ੍ਰਿੜੀਐ ਸਾਚ, ਹੇ ਭਾਈ ਇਹ ਗੱਲ ਬਿਲਕੁਲ ਸੱਚੀ ਹੈ, ਇਸ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਲਓ। ਪੂਰ ਰਿਓ ਸਰਬਤਰ ਮੈਂ, ਉਹ ਸਾਰਿਆਂ ਵਿੱਚ ਰਮੀਆ ਹੋਇਆ ਹੈ, ਸਾਰੀ ਜਗ੍ਹਾ ਤੇ ਹੈ, ਹਰ ਜਗ੍ਹਾ ਹੈ। ਨਾਨਕ ਹਰ ਰੰਗ ਰਾਚ, ਹੇ ਨਾਨਕ ਉਸ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੀ ਜਾ। ਹੁਣ ਕਿਵੇਂ ਰੰਗਿਆ ਜਾਵੇਗਾ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਜਿਹੜਾ ਸੁੱਖਾਂ ਨਾਲ ਮੋਹ ਨਹੀਂ ਰੱਖਦਾ, ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਮਾਲਕ ਜੀ ਜੇ ਕਿਤੇ ਦੁੱਖ ਆਇਆ ਹੈ ਇਹ ਵੀ ਤੇਰੀ ਮਰਜ਼ੀ ਨਾਲ ਆਇਆ, ਨਹੀਂ ਤਾਂ ਇਹ ਦੁੱਖ ਮੈਨੂੰ ਨਹੀਂ ਸੀ ਆ ਸਕਦਾ, ਇਹ ਤੇਰੀ ਮਰਜ਼ੀ ਨਾਲ ਆਇਆ ਹੈ। ਤੇ ਜੇ ਦੁੱਖ ਆ ਹੀ ਗਿਆ ਤਾਂ ਫਿਰ ਅਰਦਾਸ ਕਰ ਲੈ, ਤੇਰੇ ਕੋਲ ਤਾਂ ਬੜੀ ਪਾਵਰ ਹੈ, ਆਪਣੇ ਗੁਰੂ ਚਰਨਾਂ 'ਚ ਅਰਦਾਸ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ, ਆਪੇ ਆ ਕੇ ਆਪਣੇ ਗੁਰੂ ਕੋਲ ਆ ਕੇ ਕਹਿ ਦਿਆ ਕਰ

ਚਮਕ ਹੀ ਫੰਦਾ ਤੇਰੇ ਕੋਲ ਤਾਂ ਬਹੁਤ ਵੱਡਾ ਵੈਦ ਹੈ, ਇੰਨਾ ਵੱਡਾ ਵੈਦ ਤੇਰੇ ਕੋਲ ਹੈ ਕਿ ਦੁਨੀਆਂ ਚ ਇੰਨਾ ਵੱਡਾ ਵੈਦ ਹੋਰ ਕੋਈ ਨਹੀਂ। ਕਈ ਵਾਰ ਇਹ ਉੱਜੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਦੇਖਣ ਵਿੱਚ ਵੀ ਮਿਲਦੀਆਂ ਨੇ, ਸੁਣਨ ਵਿੱਚ ਹੀ ਨਹੀਂ, ਕਿਉਂਕਿ ਦੇਖੇ ਤੇ ਭਰੋਸਾ ਹੁੰਦਾ ਹੈ ਬੰਦੇ ਨੂੰ, ਸੁਣਨ ਤੇ ਇੰਨਾ ਭਰੋਸਾ ਨਹੀਂ, ਦੇਖਣ ਚ ਤਾਂ ਪੂਰਾ ਭਰੋਸਾ ਬਣ ਜਾਂਦਾ ਦੇਖ ਕੇ ਤਾਂ ਬੰਦੇ ਨੂੰ। ਕਈ ਵਾਰ ਇਹ ਵੀ ਕੁਝ ਦੇਖਣ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਬਿਲਕੁਲ ਮਨਾ ਕਰ ਦਿੱਤਾ ਵੀ ਇਸ ਬੰਦੇ ਨੂੰ ਘਰ ਲੈ ਜਾਓ, ਇਹਦਾ ਕੁਝ ਨਹੀਂ ਹੋ ਸਕਦਾ, ਜਿੰਨੀ ਕੁ ਸੇਵਾ ਹੋ ਸਕਦੀ ਹੈ ਘਰ ਲਿਜਾ ਕੇ ਸੇਵਾ ਕਰੋ, ਇਹਦਾ ਕੋਈ ਇਲਾਜ ਨਹੀਂ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਗੁਰੂ ਚਰਨਾਂ ਚ ਕੀਤੀ ਅਰਦਾਸ, ਗੁਰੂ ਵੈਦ ਨੇ ਉਸਦਾ ਦੁੱਖ ਦੇਖਦਿਆਂ ਹੀ ਦੇਖਦਿਆਂ ਉਹ ਦੁੱਖ ਦੂਰ ਹੋ ਜਾਂਦਾ ਹੈ, ਦੇਖਦਿਆਂ ਦੇਖਦਿਆਂ, ਅੱਜ ਕੁਝ ਹੋਰ, ਕੱਲ ਕੁਝ ਹੋਰ, ਪਰਸੋਂ ਕੁਝ ਹੋਰ, ਉਹ ਦੇਖਦਿਆਂ ਦੇਖਦਿਆਂ ਬੰਦਾ ਤੰਦਰੁਸਤ ਹੋ ਜਾਂਦਾ ਹੈ ਤੇ ਆਪਣੇ ਮੂੰਹੋਂ ਕਹਿੰਦੇ ਵੀ ਮੈਂ ਤਾਂ ਬਚਣਾ ਨਹੀਂ ਸੀ, ਮੈਨੂੰ ਤਾਂ ਮੇਰੇ ਗੁਰੂ ਸਾਹਿਬ ਨੇ ਬਚਾ ਲਿਆ, ਬਸ ਮੇਰੇ ਗੁਰੂ ਨੇ ਬਚਾਇਆ, ਇਹ ਜਿਹੜਾ ਜੀਵਨ ਮੈਂ ਜੀ ਰਿਹਾ ਇਹ ਤਾਂ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਗੁਰਪੂਰਾ ਜਿਨ ਸਿਮਰਿਆ, ਜਿਸਨੇ ਵੀ ਆਪਣੇ ਪੂਰੇ ਗੁਰੂ ਨੂੰ ਸਿਮਰਿਆ, ਸਹੀ ਭਏ ਨਿਹਾਲ, ਨਿਹਾਲ ਦਾ ਭਾਵ ਹੈ ਪ੍ਰਸੰਨਚਿਤ, ਖੁਸ਼ ਹੋ ਗਏ, ਉਹਨਾਂ ਨੂੰ ਖੁਸ਼ੀਆਂ ਮਿਲ ਗਈਆਂ ਜਿਸਨੇ ਵੀ ਸਤਿਗੁਰੂ ਜੀ ਨੂੰ ਸਿਮਰਿਆ। ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ, ਕਿਉਂਕਿ ਸਤਿਗੁਰੂ ਪਰਮਾਤਮਾ ਦਾ ਨਾਮ ਜਪਣ ਦਾ, ਨਾਮ ਸਿਮਰਨ ਦਾ ਹੁਕਮ ਕਰਦੇ ਨੇ। ਤੇ ਜਿਹੜਾ ਮਨੁੱਖ ਗੁਰੂ ਦੀ ਗੱਲ ਮੰਨ ਕੇ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਮਨੁੱਖ ਦਾ ਹਰੇਕ ਕਾਰਜ ਉਹ ਰਾਸ ਆ ਜਾਂਦਾ, ਉਸਦਾ ਹਰੇਕ ਕਾਰਜ ਨਿਰਵਿਘਨਤਾ ਸਹਿਤ ਸਿਰੇ ਚੜ੍ਹਦਾ ਹੈ, ਕਿਉਂਕਿ ਉਸਦਾ ਰਖਵਾਲਾ, ਉਸ ਕਾਰਜ ਨੂੰ ਸੰਵਾਰਨ ਵਾਲਾ ਪਰਮਾਤਮਾ ਆਪ ਅੰਗ ਸੰਗ ਸਹਾਈ ਹੁੰਦਾ ਹੈ। ਤੇ ਗੁਰਦੀਪ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸਗਲੇ ਦੁੱਖ ਪਲਾਇਣ ਉਸ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਦੁੱਖ ਚਾਲੇ ਪਾ ਜਾਂਦੇ ਨੇ, ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਜਦੋਂ ਨਾਮ ਨਾਨਾ ਜਪੀਏ, ਗੁਰਬਾਣੀ ਜਿੱਥੇ ਬੜੇ ਪਿਆਰ ਨਾਲ ਸਮਝਾਉਂਦੀ ਹੈ ਉੱਥੇ ਕਰੜੇ ਸ਼ਬਦ ਵੀ ਵਰਤੇ ਸਤਿਗੁਰਾਂ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਰਸਨਾ, ਉਹ ਜੀਭ ਤਿਲ ਤਿਲ ਹੋ ਕੇ ਕੱਟ ਜਾਵੇ, ਤਿਲ ਤਿਲ ਹੋ ਕੇ ਕੱਟ ਜਾਵੇ। ਨਾਮ ਬਿਨਾਂ ਜੋ ਪਹਿਰੈ ਖਾਏ, ਜਿਉਂ ਕੁੱਕਰ ਜੁੱਠਨ ਮੈਂ ਪਾਏ। ਜਿਹੜੇ ਮਨੁੱਖ ਨਾਮ ਨਹੀਂ ਨਾ ਜਪਦੇ, ਨਾਮ ਸਿਮਰਨ ਤੋਂ ਬਿਨਾਂ, ਉਸ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਉਸ ਪਰਮਾਤਮਾ ਦੇ ਸ਼ੁਕਰਾਨੇ ਤੋਂ ਬਿਨਾਂ ਜਿਹੜੇ ਮਨੁੱਖ ਖਾਂਦੇ ਨੇ ਪਾਉਂਦੇ ਨੇ, ਇਵੇਂ ਮੰਨੋ ਜਿਵੇਂ ਕੁੱਤੇ ਦੀ ਜੋਟ ਖਾ ਰਹੇ ਹੋਣ। ਇੰਨੇ ਕਰੜੇ ਸ਼ਬਦਾਂ ਵਿੱਚ ਵੀ ਸਤਿਗੁਰੂ ਜੀ ਬਖਸ਼ਦੇ ਨੇ, ਬਖਸ਼ਿਸ਼ ਕਰਦੇ ਨੇ, ਕਿਉਂ, ਕੀ ਕਾਰਨ ਹੈ? ਕਿਉਂਕਿ ਸਭ ਕੁਝ ਉਹਦਾ ਦਿੱਤਾ ਹੀ ਤਾਂ ਅਸੀਂ ਖਾਂਦੀ ਹਾਂ, ਫਿਰ ਸ਼ੁਕਰਾਨਾ ਕਿਉਂ ਨਹੀਂ ਕਰਦੇ? ਮੰਗਦੇ ਹਾਂ ਪਰ ਸੁਖ, ਸੱਚ ਜਾਣੀਓ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਜਦੋਂ ਲੋੜ ਹੋਏ ਬੰਦੇ ਨੂੰ ਕੁਝ ਮੰਗਣਾ ਹੋਏ, ਕੋਈ ਕਾਰਜ ਨਾ ਸਮਰਦਾ ਹੋਵੇ, ਗੁਰੂ ਕੋਲ ਆ ਕੇ ਅਰਦਾਸਾਂ ਕਰਦੇ ਨੇ, ਆਪ ਵੀ ਕਰਦੇ ਨੇ, ਤੇ ਗੁਰੂ ਘਰ ਆ ਕੇ ਉੱਥੇ ਜਿਹੜੇ ਗੁਰੂ ਦੇ ਵਜ਼ੀਰ ਨੇ, ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ,
ਉਹਨਾਂ ਤੋਂ ਅਰਦਾਸ ਵੀ ਉਹਨਾਂ ਤੋਂ ਵੀ ਕਰਾਉਂਦੇ ਨੇ ਵੀ ਭਾਈ ਸਾਹਿਬ ਜੀ ਅਰਦਾਸ ਕਰੋ, ਸਾਡਾ ਇਹ ਕਾਰਜ ਨਹੀਂ ਬਣ ਰਿਹਾ, ਇਹ ਕਿਤੇ ਸਿਰੇ ਚੜ ਜਾਵੇ। ਪਰ ਗੱਲ ਇਹ ਹੈ ਕਿ ਵਾਹਿਗੁਰੂ ਜੀ ਨੇ ਅਰਦਾਸ ਸੁਣੀ, ਸਤਿਗੁਰਾਂ ਨੇ ਅਰਦਾਸ ਸੁਣੀ, ਉਹਨਾਂ ਦਾ ਉਹ ਕਾਰਜ ਸਿਰੇ ਚੜ ਗਿਆ, ਕਿਸੇ ਨੇ ਦੁੱਖ ਵਾਸਤੇ ਅਰਦਾਸ ਕਰਾਈ, ਉਹਦਾ ਦੁੱਖ ਦੂਰ ਹੋ ਗਿਆ। ਫਿਰ ਸ਼ੁਕਰਾਨੇ ਦੀ ਅਰਦਾਸ ਕਿੰਨੇ ਕੁ ਲੋਕੀ ਕਰਦੇ ਨੇ ਆ ਕੇ ਗੁਰੂ ਚਰਨਾਂ 'ਚ, ਬੜੀ ਸੋਚਣ ਵਾਲੀ ਗੱਲ ਹੈ ਸਾਧ ਸੰਗਤ ਜੀ। ਸ਼ੁਕਰਾਨੇ ਦੀ ਅਰਦਾਸ ਵੀ ਬਣਦੀ ਹੈ ਪਿਆਰਿਆ, ਜਿਸ ਦਿਨ ਤੈਨੂੰ ਲੋੜ ਸੀ ਤੂੰ ਗੁਰੂ ਚਰਨਾਂ 'ਚ ਤਰਲੇ ਲੈ ਰਿਹਾ ਸੀ, ਵਾਹਿਗੁਰੂ ਜੀ ਨੇ ਤੈਨੂੰ ਦਾਤ ਦੇ ਦਿੱਤੀ, ਸਤਿਗੁਰਾਂ ਨੇ ਤੇਰਾ ਕਾਰਜ ਸੰਵਾਰ ਦਿੱਤਾ, ਫਿਰ ਤੇਰੇ ਮੂੰਹ ਫਿਰ ਨਹੀਂ ਅਰਦਾਸ ਨਿਕਲਦੀ ਵੀ ਮੈਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਾਂ। ਬਹੁਤ ਘੱਟ ਗਿਣਤੀ ਉਹਨਾਂ ਲੋਕਿਆਂ ਦੀ ਹੈਗੀ ਜਿਹੜੇ ਸ਼ੁਕਰਾਨਾ ਕਰਦੇ ਨੇ, ਫਿਰ ਕਰਨਾ ਚਾਹੀਦਾ। ਗੁਰਬਾਣੀ ਤਾਂ ਇੱਥੇ ਤੱਕ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਤੁਸੀਂ ਲੰਗਰ ਪਾਣੀ ਛਕਦੇ ਹੋ, ਭੋਜਨ ਛਕਦੇ ਹੋ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ। ਜਿਸ ਦਾ ਦਿੱਤਾ ਖਾਉਣਾ ਤਿਸ ਕਹੀਐ ਸ਼ਾਬਾਸ। ਜਦੋਂ ਲੰਗਰ ਛਕੀ ਉਸ ਵੇਲੇ ਵੀ ਮਾਲਕ ਦਾ ਸ਼ੁਕਰਾਨਾ ਕਰੀਏ, ਮੇਰੇ ਮਾਲਕਾ ਇਹ ਤੇਰੀ ਕਿਰਪਾ ਹੈ, ਜੇ ਮੈਂ ਇੰਨੇ ਸਵਾਦਲੇ ਸਵਾਦਲੇ ਭੋਜਨ ਛਕੀ ਜਾਂਦਾ ਇਹ ਤੇਰੀ ਦਾਤ ਹੈ, ਤਾਂ ਛਕਦਾ ਮੈਂ, ਤਾਂ ਮੇਰੇ ਪੇਟ ਦੀ ਤ੍ਰਿਪਤੀ ਹੁੰਦੀ ਹੈ। ਨਹੀਂ ਤਾਂ ਸੱਚ ਜਾਣੀਓ ਸਾਧ ਸੰਗਤ ਜੀ, ਕਿਤਿਆਂ ਦੋਖ ਭੋਗ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਕਿੰਨੇ ਜੀਵ ਦੁੱਖਾਂ ਤੇ ਭੁੱਖਾਂ ਵੀ ਭੁੱਖਾਂ ਨਾਲ ਵੀ ਮਰ ਰਹੇ ਨੇ। ਦੋ ਵਕਤ ਦੀ ਰੋਟੀ ਵੀ ਕਈਆਂ ਨੂੰ ਚੰਗੀ ਨਸੀਬ ਨਹੀਂ ਹੁੰਦੀ। ਪਿਆਰਿਆ ਤੈਨੂੰ ਤਾਂ ਵਾਹਿਗੁਰੂ ਜੀ ਬੜਾ ਕੁਝ ਦੇ ਜਾਂਦੇ ਨੇ, ਫਿਰ ਸ਼ੁਕਰਾਨਾ ਕਿਉਂ ਨਹੀਂ ਕਰਦਾ? ਇਹਦੇ ਪਿੱਛੇ ਕਾਰਨ ਹੈ, ਕਾਰਨ ਵੀ ਪੁੱਛੀਏ ਸਤਿਗੁਰੂ ਜੀ ਨੂੰ। ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਫਿਰ ਜ਼ਿਕਰ ਕਰਾਂ, ਦੁਨੀਆਂ ਦਾ ਕੋਈ ਸਵਾਲ ਇਹੋ ਜਿਹਾ ਨਹੀਂ ਜਿਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਬਸ ਖੋਜਣਾ ਪੈਂਦਾ, ਥੋੜ੍ਹੀ ਮੁਸ਼ਕਤ ਕਰਨੀ ਪੈਂਦੀ। ਇਹ ਮਨੁੱਖ ਸਤਿਗੁਰੂ ਜੀ ਦਾ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਿਉਂ ਨਹੀਂ ਕਰਦਾ? ਜਦੋਂ ਮੰਗਣ ਆਇਆ ਬੜਾ ਨਿਮਾਣਾ ਸੀ, ਵਾਹਿਗੁਰੂ ਜੀ ਬਸ ਇਹ ਪਦਾਰਥ ਚਾਹੀਦਾ ਹੈ, ਇਹ ਕੰਮ ਚਾਹੀਦਾ ਹੋਣਾ ਚਾਹੀਦਾ ਹੈ, ਇਹ ਦੁੱਖ ਦੂਰ ਕਰ ਦਿਓ, ਵਾਹਿਗੁਰੂ ਜੀ ਨੇ ਤਾਂ ਕਰ ਦਿੱਤਾ। ਫਿਰ ਇਸ ਮਨੁੱਖ ਦਾ ਹਾਲ ਇਹ ਹੁੰਦਾ ਹੈ, ਇਸ ਕਰਕੇ ਸ਼ੁਕਰਾਨਾ ਨਹੀਂ ਕਰਦਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਸ ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਇਹਨੂੰ ਬੜੀ ਪਿਆਰੀਆਂ ਲੱਗਦੀਆਂ ਨੇ, ਮੇਰੇ ਕੋਲ ਇਹ ਵੀ ਹੈ, ਮੇਰੇ ਕੋਲ ਇਹ ਵੀ ਹੈ, ਮੇਰੇ ਕੋਲ ਘਰ ਵੀ ਵੱਡਾ ਹੈ, ਮੇਰੇ ਕੋਲ ਕਾਰ ਵੀ ਵੱਡੀ ਹੈ, ਮੇਰੀ ਦੌਲਤ ਵੀ ਬਹੁਤ ਵੱਡੀ ਹੈ।

ਕਿਤੇ ਅੰਦਰੋਂ ਇਹ ਭਾਵਨਾ ਬਣੀ ਜੇ ਵਾ ਏਕ ਕਵਨ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਕਦੇ ਬਣੀ ਭਾਵਨਾ ਇਸ ਤਰ੍ਹਾਂ ਦੀ ਮੇਰੇ ਮਾਲਕ ਜੀ ਸਾਡੇ ਕੋਲ ਇੱਕ ਜੀਵ ਹੈ, ਇੱਕ ਰਸਨਾ ਹੈ, ਇੱਕ ਜੀਵ ਹੈ, ਤੇਰੇ ਗੁਣ ਬੇਅੰਤ ਨੇ, ਇੱਕ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਬੇਸੁਮਾਰ, ਸੁਮਾਰ ਦਾ ਭਾਉਂ ਦਾ ਗਿਣਤੀ ਮਿਣਤੀ, ਦੁਨੀਆ ਦੀ ਵਸਤੂਆਂ ਦੀ ਗਿਣਤੀ ਮਿਣਤੀ ਹੋ ਸਕਦੀ ਹੈ ਪਰ ਤੇਰੇ ਗੁਣਾਂ ਦੀ ਗਿਣਤੀ ਮਿਣਤੀ ਨਹੀਂ ਹੈ, ਕੋਈ ਗਿਣਤੀ ਮਿਣਤੀ ਨਹੀਂ। ਕਿੰਨੇ ਨੇ ਬੇਸੁਮਾਰ ਬੇਅੰਤ ਸੁਆਮੀ, ਮੇਰੇ ਵਾਹਿਗੁਰੂ ਜੀ ਤੇਰੇ ਗੁਣ ਬੇਅੰਤ ਨੇ, ਉਹਨਾਂ ਦਾ ਅੰਤ ਹੀ ਕੋਈ ਨਹੀਂ। ਕਿਉਂ ਨਹੀਂ ਅੰਤ? ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ, ਬਹੁਤਾ ਕਹੀਏ ਬਹੁਤਾ ਹੋਏ। ਜਦੋਂ ਮਨੁੱਖ ਉਸ ਪਰਮਾਤਮਾ ਦੇ ਪਿਆਰ ਨਾਲ ਗੁਣ ਗਾਉਣੇ ਸ਼ੁਰੂ ਕਰਦਾ ਹੈ, ਜਿਵੇਂ ਜਿਵੇਂ ਉਸ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਗੁਣ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਇਸ ਨੂੰ ਇਸ ਤਰ੍ਹਾਂ ਲੱਗਦਾ ਹੈ ਮੈਂ ਕੁਝ ਵੀ ਗੁਣ ਨਹੀਂ ਗਾ ਸਕਿਆ। ਉਸਦੇ ਤਾਂ ਬੜੇ ਗੁਣ ਨੇ, ਬੜੇ ਉਪਕਾਰ ਨੇ, ਕਿੰਨੇ ਕੁ ਗੁਣ ਗਾਵਾਂ। ਜੇਕਰ ਹੋਰ ਕਿਸੇ ਨੂੰ ਸ਼ੱਕ ਹੋਵੇ ਤਾਂ ਗੁਰਬਾਣੀ ਨੂੰ ਫਿਰ ਪੁੱਛ ਲੈਂਦੇ ਹਾਂ ਆਪਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨ। ਵਾਹਿਗੁਰੂ ਜੀ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਨਹੀਂ ਸਮਰਥਾ ਹੈ। ਕਿਉਂ ਸਮਰਥਾ ਨਹੀਂ? ਬਹੁਤਾ ਕਹੀਏ ਬਹੁਤਾ ਹੋਏ, ਜਿੰਨੇ ਵੀ ਤੇਰੇ ਗੁਣਗਾਨ ਕਰਦੇ ਆ ਹੋਰ ਗੁਣ ਤੇਰੇ ਚੇਤੇ ਆਈ ਜਾਂਦੇ, ਤੇਰੇ ਗੁਣ ਹੋਰ ਚੇਤੇ ਆਈ ਜਾਂਦੇ, ਮਨ ਕਰਦਾ ਵੀ ਕਿਤੇ ਹੋਰ ਗੁਣ ਗਾ ਲਈਏ ਥੋੜੀ ਦੇਰ, ਮਨ ਕਹਿੰਦਾ ਥੋੜੇ ਗੁਣ ਹੋਰ ਗਾ ਲਈਏ ਉਸ ਵਾਹਿਗੁਰੂ ਜੀ ਦੇ। ਜਿੱਥੇ ਪਹਿਲਾਂ ਇਹ ਮਨੁੱਖ ਇਹ ਥੋੜਾ ਜਿਹਾ ਟਾਈਮ ਕਿਤੇ ਜ਼ਿਆਦਾ ਲੱਗ ਗਿਆ, ਗੁਰੂ ਦੀ ਗੱਲਾਂ ਹੋ ਰਹੀ, ਰੱਬ ਦੀਆਂ ਗੱਲਾਂ ਹੋ ਰਹੀ, ਜੇ ਕਿਤੇ ਦੋ ਮਿੰਟ ਵੀ ਅੱਗੇ ਚਲੇ ਗਏ ਇਹ ਤੜਪ ਉੱਠਦਾ ਸੀ ਮਨੁੱਖ, ਨਹੀਂ ਦੋ ਮਿੰਟ ਜ਼ਿਆਦਾ ਹੋ ਗਏ, ਕਿਉਂ ਹੋ ਗਏ? ਪਰ ਜਦੋਂ ਗੁਣ ਗਾਉਣੇ ਆਰੰਭ ਕੀਤੇ, ਇਹਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ, ਹੁਣ ਦੋ ਮਿੰਟ ਨਹੀਂ ਇਹ ਦਸ ਮਿੰਟ ਨੂੰ ਵੀ ਕਹਿੰਦਾ ਵੀ ਇਹ ਸਮਾਂ ਥੋੜਾ ਰਹਿ ਗਿਆ, ਕਿਤੇ ਹੋਰ ਸੁਣਨ ਨੂੰ ਮਿਲ ਜਾਂਦੀ ਗੁਣਗਾਨ, ਕਿਤੇ ਹੋਰ ਗੁਰੂ ਦੀ ਗੱਲ ਹੋ ਜਾਂਦੀ, ਕਿਤੇ ਹੋਰ ਅਕਾਲ ਪੁਰਖ ਦੀ ਗੱਲ ਕਰ ਲੈਂਦੇ, ਸੁਣ ਲੈਂਦੇ, ਅੰਦਰ ਨੂੰ ਬੜਾ ਸਕੂਨ ਮਿਲਦਾ, ਬੜਾ ਸਕੂਨ ਮਿਲਦਾ, ਬੜੀਆਂ ਖੁਸ਼ੀਆਂ ਮਿਲਦੀਆਂ। ਕਿਉਂ? ਕਿਉਂਕਿ ਮੇਰੇ ਵਾਹਿਗੁਰੂ ਜੀ ਦੇ ਗੁਣ ਗਾਏ ਜਾ ਰਹੇ ਨੇ, ਉਸ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਇਹ ਮੇਰੇ ਕੰਨ ਉਹ ਕੰਮ ਕਰ ਰਹੇ ਨੇ, ਉਹ ਸੁਣ ਰਹੇ ਨੇ ਜਿਸ ਵਾਸਤੇ ਉਸ ਪਰਮਾਤਮਾ ਨੇ ਇਹ ਕੰਨ ਦਿੱਤੇ ਨੇ। ਮੇਰੀ ਰਸਨਾ ਉਹ ਕੁਝ ਬੋਲ ਰਹੀ ਹੈ ਜਿਸ ਵਾਸਤੇ ਉਸ ਪਰਮਾਤਮਾ ਨੇ ਇਹ ਰਸਨਾ ਦਿੱਤੀ ਹੈ। ਅਸੀਂ ਕੀ ਮਨ ਬੈਠੇ ਸਿਰਫ ਦੁਨੀਆ ਵੀ ਸਵਾਦ ਚੱਖਣ ਵਾਸਤੇ ਹੀ ਇਹ ਰਸਨਾ ਦਿੱਤੀ ਉਸ ਵਾਹਿਗੁਰੂ ਜੀ ਨੇ? ਨਹੀਂ। ਜਿੱਥੇ ਇਸ ਜੀਵ ਨਾਲ ਦੁਨੀਆਵੀ ਪਦਾਰਥਾਂ ਦਾ ਸਵਾਦ ਅਸੀਂ ਲੈਂਦੇ ਹਾਂ, ਕਦੇ ਨਾਮ ਦਾ ਵੀ ਸਵਾਦ ਲਈਏ, ਅਸਲੀ ਸਵਾਦ ਉਹ ਹੈ। ਇਹ ਦੁਨੀਆਵੀ ਸਵਾਦ ਤਾਂ ਅੱਜ ਸਵਾਦ ਵਾਲੇ ਭੋਜਨ ਛੱਕੀਏ, ਕੱਲ ਫਿਰ ਇਹ ਜੀਵ ਕਹਿ ਦਿੰਦੀ ਵੀ ਅੱਜ ਫਿਰ ਸਵਾਦ ਲਈ ਛੱਕਾਂਗੇ, ਪਰਸੋਂ ਫਿਰ ਕਹਿ ਦਿੰਦੀ ਹੈ। ਪਰ ਜਿਸ ਦਿਨ ਪਰਮਾਤਮਾ ਦੇ ਨਾਮ ਦਾ ਸਵਾਦ ਇਸ ਨੂੰ ਆ ਗਿਆ, ਇਹ ਜੀਵ ਕਹਿੰਦੀ ਵੀ ਦੁਨੀਆਂ ਵਿੱਚ ਸਾਰੇ ਸਵਾਦ ਫਿੱਕੇ ਨੇ, ਜਿਸ ਨੂੰ ਨਾਮ ਦਾ ਸਵਾਦ ਇੱਕ ਵਾਰ ਆ ਜਾਵੇ, ਪਰ ਇਹ ਸਵਾਦ ਆਉਂਦਾ ਬਹੁਤ ਮੁਸ਼ਕਲ ਨਾਲ ਹੈ। ਗੱਲ ਇਹ ਹੈ ਸੌਖਾ ਨਹੀਂ ਆਉਂਦਾ। ਪਰ ਮੈਂ ਫਿਰ ਜ਼ਿਕਰ ਕਰਾਂ, ਇੱਕ ਵਾਰ ਨਹੀਂ ਦਾਸ ਕਥਾ ਕਰਦੀਆਂ ਅਨੇਕਾਂ ਵਾਰ ਇਹ ਗੱਲ ਕਹਿੰਦਾ ਕਿ ਪਿਆਰਿਓ ਜੇ ਕਿਤੇ ਅੰਦਰ ਦ੍ਰਿੜ ਵਿਸ਼ਵਾਸ ਹੋਵੇ, ਅੰਦਰ ਦ੍ਰਿੜਤਾ ਹੋਵੇ ਤੇ ਨਾਲ ਮਿਹਨਤ ਹੋਵੇ, ਮਸ਼ਕਤ ਹੋਵੇ, ਤਾਂ ਕੋਈ ਵੀ ਕੰਮ ਇਹੋ ਜਿਹਾ ਨਹੀਂ ਜਿਸ ਨੂੰ ਮਨੁੱਖ ਕਰ ਨਹੀਂ ਸਕਦਾ, ਕੋਈ ਵੀ ਕੰਮ ਮੁਸ਼ਕਲ ਨਹੀਂ। ਬਸ ਅੰਦਰ ਦ੍ਰਿੜ ਵਿਸ਼ਵਾਸ ਹੋਵੇ, ਵਾਹਿਗੁਰੂ ਜੀ ਦੇ ਸਤਿਗੁਰੂ ਦੇ ਭਰੋਸੇ ਤੇ ਬੰਦਾ ਤੁਰੇ। ਗੁਰੂ ਰਾਮਦਾਸ ਪਿਤਾ

ਇੱਥੇ ਤੱਕ ਕਹਿੰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਪਰਮਾਤਮਾ ਨੂੰ ਪਾਉਣਾ ਸੌਖਾ ਨਹੀਂ, ਪਰ ਕਹਿਣ ਲੱਗੇ ਜਿਹੜੇ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਦ੍ਰਿੜ ਵਿਸ਼ਵਾਸ ਬਣ ਗਿਆ, ਉਹ ਰੱਬ ਨੂੰ ਵੀ ਪਾ ਲੈਂਦੇ ਨੇ, ਰੱਬ ਨੂੰ ਵੀ ਪਾ ਲੈਂਦੇ ਨੇ। ਕਿਵੇਂ ਪਾਉਂਦੇ ਨੇ? ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਜਿਨ੍ਹਾਂ ਨੇ ਵੀ ਜਪਿਆ, ਖੱਤਰੀ ਬ੍ਰਾਹਮਣ ਸੋਧ ਵੈਸ ਉਪਦੇਸ਼ ਚਾਉਂਰ ਨਾ ਕੋ ਸਾਂਝਾ, ਇਹ ਸਾਰਿਆਂ ਵਾਸਤੇ ਚਾਰ ਵਰਣ ਨੇ, ਚਾਰਿਆਂ ਵਾਸਤੇ ਇੱਕੋ ਜਿਹਾ ਹੈ ਪਰਮਾਤਮਾ ਦਾ ਨਾਮ। ਕਿਸੇ ਨੂੰ ਇਹ ਨਹੀਂ ਕਿਹਾ ਭਾਈ ਤੂੰ ਘੱਟ ਜਪੇਗਾ ਤੈਨੂੰ ਲਾਭ ਜ਼ਿਆਦਾ ਮਿਲੇਗਾ, ਤੇ ਤੂੰ ਛੋਟੀ ਜਾਤ ਦਾ ਹੈਗਾ ਤੈਨੂੰ ਜ਼ਿਆਦਾ ਜਪਣਾ ਪਏਗਾ ਤੇ ਤੈਨੂੰ ਲਾਭ ਘੱਟ ਮਿਲੇਗਾ। ਨਹੀਂ, ਕਿਸੇ ਦੇ ਵਾਸਤੇ ਨਹੀਂ, ਬਰਾਬਰ ਹੈ ਚਾਰਿਆਂ ਵਰਣਾਂ ਦੇ ਵਾਸਤੇ, ਭਾਵੇਂ ਕੋਈ ਵੱਡੀ ਜਾਤ ਦਾ ਹੋਵੇ ਛੋਟੀ ਜਾਤ ਦਾ ਹੋਵੇ। ਤੇ ਗੁਰਬਾਣੀ ਨੂੰ ਪੜ੍ਹੀਏ ਤਾਂ ਗੁਰਬਾਣੀ ਕਹਿੰਦੀ ਭਾਈ ਵੱਡਾ ਛੋਟੀ ਕੋਈ ਜਾਤ ਨਹੀਂ ਹੁੰਦੀ, ਕਿ ਵੱਡੀ ਜਾਤਾਂ 'ਚ ਮੰਦਕਰਮੀ ਨਹੀਂ ਹੁੰਦੇ, ਕਿ ਛੋਟੀ ਜਾਤਾਂ 'ਤੇ ਚੰਗੇ ਕੰਮ ਨੇਕ ਕਰਮ ਕਰਾਉਣ ਵਾਲੇ ਨਹੀਂ ਹੁੰਦੇ, ਹੁੰਦੇ ਨੇ, ਫਿਰ ਜਾਤ ਕਿਵੇਂ ਵੱਡੀ ਛੋਟੀ ਹੋ ਗਈ? ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਵੋ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਆਈ। ਜੇ ਕਿਤੇ ਹੋਰ ਕਿਸੇ ਨੂੰ ਮਾਣ ਚੜਿਆ ਹੀ ਹੋਵੇ ਜਾਤ ਦਾ, ਵੀ ਮੈਂ ਉੱਚੀ ਜਾਤ ਦਾ ਇਹ ਨਿੱਚੀ ਜਾਤ ਦਾ, ਤੇ ਕਹਿਣ ਲੱਗੇ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ, ਜਾਤ ਪਾਤ ਇੱਥੇ ਹੀ ਰਹਿ ਜਾਣੀ ਤੇਰੀ, ਅੱਗੇ ਨਹੀਂ ਜਾਤ ਨਾਲ ਜਾਣੀ, ਨਹੀਂ ਜਾਵੇਗੀ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਹੋ, ਜਿਹੜਾ ਗੁਰੂ ਤੇ ਭਰੋਸਾ ਕਰੇ, ਜਿਹੜਾ ਅਕਾਲ ਪੁਰਖ ਤੇ ਭਰੋਸਾ ਕਰੇ, ਉਸਦਾ ਨਾਮ ਜਪੇ, ਕਹਿਣ ਲੱਗੇ ਉਸਨੂੰ ਇਹ ਦੁਨੀਆਵੀ ਵਿਕਾਰ ਧੋਖਾ ਨਹੀਂ ਦੇ ਸਕਦੇ। ਬੇਪਤੀ ਹੁੰਦੀ ਹੈ ਪਰਮਾਤਮਾ ਨੂੰ ਭੁਲਾ ਕੇ, ਹਰ ਬਿਸਰਤ ਸਦਾ ਖੁਆਰੀ, ਤਾ ਕਹੋ ਧੋਖਾ ਕਹਾਂ ਬਿਆਪੈ ਜਾ ਕਹੋ ਓਟ ਤੁਹਾਰੀ। ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ, ਜਿਨ ਹਰ ਜਪਿਆ, ਜਿਨ੍ਹਾਂ ਨੇ ਵੀ ਜਪਿਆ, ਸੇ ਹਰ ਹੋਏ, ਉਸ ਪਰਮਾਤਮਾ ਦਾ ਰੂਪ ਬਣ ਗਏ ਹੋ। ਹਰ ਮਿਲਿਆ ਕੇਲ ਕੇ ਲਾਲੀ, ਚੋਜੀ ਪ੍ਰੀਤਮ ਉਹਨਾਂ ਨੂੰ ਮਿਲ ਪੈਂਦਾ ਹੈ, ਤਾ ਕਹੋ ਧੋਖਾ ਕਹਾਂ ਬਿਆਪੈ ਜਾ ਕਹੋ ਓਟ ਤੁਹਾਰੀ। ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੇਰੀ ਓਟ ਹੋਵੇ, ਤੇਰੇ ਆਸਰੇ ਤੇ ਜਿਉਂਦੇ ਹੋਣ, ਕਹਿਣ ਲੱਗੇ ਉਹਨਾਂ ਨੂੰ ਇਹ ਦੁਨੀਆਵੀ ਵਿਕਾਰ ਇਹ ਪਾਉ ਨਹੀਂ ਸਕਦੇ, ਧੋਖਾ ਨਹੀਂ ਦੇ ਸਕਦੇ, ਉਹਨਾਂ ਦੇ ਉੱਤੇ ਜ਼ੋਰ ਨਹੀਂ ਪਾ ਸਕਦੇ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਚਾਰੀ, ਕਹਿਣ ਲੱਗੇ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਵੀ ਜੀਵਨ ਇਹ ਬਤੀਤ ਹੁੰਦਾ ਹੈ, ਜਿੰਨੀ ਵੀ ਉਮਰ ਲੰਘਦੀ ਹੈ, ਇਵੇਂ ਮੰਨੋ ਜਿਵੇਂ ਸੱਪ ਦੀ ਉਮਰ, ਕਿਉਂਕਿ ਸੱਪ ਜਨਮ ਤੋਂ ਲੈ ਕੇ ਮਰਨ ਤੱਕ ਆਪਣੇ ਅੰਦਰ ਜ਼ਹਿਰ ਹੀ ਘੋਲਦਾ ਹੈ, ਜ਼ਹਿਰ ਹੀ ਪੈਦਾ ਕਰਦਾ ਹੈ ਸੱਪ ਨੂੰ। ਗੁਰਬਾਣੀ ਕਹਿੰਦੀ ਸੱਪੈ ਦੁੱਧ ਪਿਆਈਐ ਅੰਦਰ ਵਿਸ ਨਿਕੋਰ, ਸੱਪ ਨੂੰ ਦੁੱਧ ਪਿਆ ਲਓ, ਜਿੰਨਾ ਮਰਜ਼ੀ ਦੁੱਧ ਪਿਲਾ ਲਓ, ਪਰ ਉਹ ਅਖੀਰ 'ਚ ਜ਼ਹਿਰ ਹੀ ਪੈਦਾ ਕਰਦਾ ਆਪਣੇ ਅੰਦਰ। ਅੰਮ੍ਰਿਤ ਵਰਗਾ ਦੁੱਧ ਪੀ ਕੇ ਵੀ ਉਹਦੇ ਅੰਦਰ ਜ਼ਹਿਰ ਹੀ ਬਣੀ ਜਾਂਦਾ। ਪਾਤਸ਼ਾਹ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ, ਕਹਿਣ ਲੱਗੇ ਇਹੋ ਜਿਹਾ ਮਨੁੱਖ ਭਾਵੇਂ ਸਾਰੀ ਦੁਨੀਆਂ ਦਾ ਰਾਜ ਹਾਸਲ ਕਰ ਲਏ, ਪਰ ਅਖੀਰ 'ਚ ਮਨੁੱਖਾ ਜਨਮ ਦੀ ਬਾਰੀ ਹਾਰ ਕੇ ਇੱਥੋਂ ਤੁਰਦਾ ਹੈ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ। ਹੇ ਭਾਈ, ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਪਰ ਕਹਿਣ ਲੱਗੇ ਉਹੀ ਮਨੁੱਖ ਗੁਣਗਾਨ ਕਰਦੇ ਨੇ ਜਿਨ੍ਹਾਂ ਦੇ ਉੱਤੇ ਉਹ ਪਰਮਾਤਮਾ ਆਪ ਆਪਣੀ ਕਿਰਪਾ ਕਰਦਾ ਹੈ। ਸੋ ਸੁਖੀਆ ਤੁਹਾਨੂੰ ਸਜਨਮਾ ਨਾਨਕ ਤਿਸ ਬਲਿਹਾਰੀ, ਉਹ ਮਨੁੱਖ ਹਮੇਸ਼ਾ ਸੁਖੀ ਰਹਿੰਦੇ ਨੇ, ਉਹਨਾਂ ਦਾ ਇਹ ਮਨੁੱਖਾ ਜਨਮ ਧਨ ਹੈ, ਉਹਨਾਂ 'ਤੇ ਕੁਰਬਾਨ ਜਾਈਏ, ਸਦਕੇ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੀ ਨਾਮ ਦੀ ਦਾਤ ਬਖਸ਼ ਦਿਓ, ਕਿਤੇ ਸਾਡਾ ਵੀ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਹਿੰਦ ਫਤਿਹ ਦਿਵਸ ਹੈ, ਸ਼ਾਮ ਨੂੰ ਆਪਾਂ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਸਰਹਿੰਦ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੁ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖੋ ਆ ਤਿਤ ਘਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ

ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਲ, ਸੇਵਾ ਸੰਭਾਲ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਦਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮਿਹਰਾਨ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜਨ ਦਾ ਪੱਛਮ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੇ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੇ ਦਾਤਾਂ ਬਖਸ਼ਣੀਆਂ, ਗਗਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਹਰਿੰਦਰ ਦਲਜੀਤ ਜਸਕਰਨ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੇ ਪਰਿਵਾਰ ਅਤੇ ਬੱਚਿਆਂ ਸਿਰ 'ਤੇ ਮਿਹਰ ਭਰਿਆ ਥਕਾ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਸੁਬੇਂਦੀਆਂ ਗੁਰਮਸਾਰ ਪ੍ਰਵਾਨ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੋ ਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੀ 6 ਜੂਨ ਦਿਨ ਸ਼ਨਿਚਰਵਾਰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਸਵੇਰੇ 10 ਸਮਾਂ ਹੋਏਗਾ 6 ਜੂਨ ਦਿਨ ਸ਼ਨਿਚਰਵਾਰ ਨੂੰ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਆ ਜੀ। ਆਉਣ ਵਾਲੇ ਐਤਵਾਰ ਦੀਵਾਨ ਸਤਿਕਾਰਯੋਗ ਗੁਰਪੁਰਬ ਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਸੱਚਖੰਡ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਆਉਣ ਵਾਲੇ ਐਤਵਾਰ ਦੀਵਾਨ ਸਜਾਏ ਜਾ ਰਹੇ ਹਨ ਅਤੇ ਨਾਲ ਹੀ ਦੀਵਾਨ ਵਿੱਚ ਐਤਵਾਰ ਦੇ ਦੀਵਾਨਾਂ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਹਾਜ਼ਰੀ ਭਰਨਗੇ ਕਥਾ ਰਾਹੀਂ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ

ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰੱਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁਲ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ

ਨਾ ਭੀਜੈ ਤੀਰਥ ਭਵਿਆ ਨੰਗ, ਨਾ ਭੀਜੈ ਦਾਤੇ ਕੀਤਾ ਪੁੰਨ, ਨਾ ਭੀਜੈ ਬਾਹਰ ਬੈਠਿਆ ਸੁੰਨ, ਨਾ ਭੀਜੈ ਭੇੜ ਮਰਹਿ ਭੇੜ ਸੂਰ, ਨਾ ਭੀਜੈ ਕੀਤੇ ਹੋਵਹਿ ਧੂੜ, ਲੇਖਾ ਲਿਖੀਐ ਮਨ ਕੈ ਭਾਏ, ਨਾਨਕ ਭੀਜੈ ਸਾਚੈ ਨਾਏ, ਮਹੱਲਾ ਪਹਿਲਾ ਨਾਭਛੇ ਖਟਕਾ ਕਰੇ ਵਿਚਾਰ, ਨਿਸ ਦਿਨ ਉਚਰੈ ਭਾਰ ਅਠਾਰ, ਤਿਨ ਪੀ ਅੰਤ ਨ ਪਾਇਆ ਤੋਹੇ, ਨਾਮ ਬਿਹੂਣ ਮੁਕਤ ਕਿਉਂ ਹੋਏ, ਨਾਭ ਬਸਤ ਬ੍ਰਹਮੈ ਅੰਤ ਨ ਜਾਣਿਆ, ਗੁਰਮੁਖ ਨਾਨਕ ਨਾਮ ਪਛਾਣਿਆ, ਪੌੜੀ ਆਪੇ ਆਪ ਨਿਰੰਜਨਾ, ਜਿਨ ਆਪ ਉਪਾਇਆ, ਆਪੇ ਖੇਲ ਰਚਾਇਓ ਨ ਸਭ ਜਗਤ ਸੁਭਾਇਆ, ਤ੍ਰੈ ਗੁਣ ਆਪ ਸਿਰਜਿਅਨ ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ, ਸਾ ਲੋਕ ਮਹੱਲਾ ਦੂਜਾ, ਆਪ ਉਪਾਏ ਨਾਨਕਾ ਆਪੇ ਰੱਖੈ ਵੇਕ, ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ, ਸਭਨਾ ਸਾਹਿਬ ਏਕ ਹੈ ਵੇਖੈ ਧੰਦਾ ਲਾਏ, ਕਿਸੈ ਥੋੜਾ ਕਿਸੈ ਅਗਲਾ, ਖਾਲੀ ਕੋਈ ਨਾਹੇ, ਆਵੈ ਨੰਗੇ ਜਾਹੇ ਨੰਗੇ, ਵਿਚੇ ਕਰੈ ਬਿਥਾਰ, ਨਾਨਕ ਹੁਕਮ ਨਾ ਜਾਣੀਐ ਅੱਗੈ ਕਾਈ ਕਾਰ, ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੀਜੈ, ਜਿਨ ਸਥਾਪ ਲੈ ਜਾਵੈ, ਆਪੇ ਥਾਪ ਉਥਾਪੈ ਆਪੇ, ਏਤੇ ਵੇਸ ਕਰਾਵੈ, ਜੇਤੇ ਜੀ ਫਿਰਹਿ ਔਧੂਤੀ, ਆਪੇ ਭਿਖਿਆ ਪਾਵੈ, ਲੇਖਾ ਬੋਲਣ ਲੇਖਾ ਚੱਲਣ, ਕਾਇਤ ਕੀ ਚਹਿ ਦਾਵੇ, ਮੂਲ ਮਤ ਪਰਵਾਣਾ ਇਹੋ, ਨਾਨਕ ਆਖ ਸੁਣਾਏ, ਕਰਨੀ ਉਪਰ ਹੋਏ ਤਪਾਬਸ, ਜੇ ਕੋ ਕਹੈ ਕਹਾਏ ਪੌੜੀ, ਗੁਰਮੁਖ ਚਲ ਤਰਚਾਯੋਨ ਗੁਣ ਪ੍ਰਗਟੀ ਆਇਆ, ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ, ਸਖਤ ਗਈ ਭ੍ਰਮ ਕੱਟਿਆ ਸਿਵ ਜੋਤ ਜਗਾਇਆ, ਜਿਨ ਕੈ ਪੋਤਾ ਪੁੰਨ ਹੈ ਗੁਰਪੁਰਖ ਮਿਲਾਇਆ, ਨਾਨਕ ਸਹਿਜੇ ਮਿਲ ਰਹੀ ਹਰ ਨਾਮ ਸਮਾਇਆ, ਸਲੋਕ ਮਹੱਲਾ ਦੂਜਾ, ਸਾਹ ਚਲੇ ਬਣ ਜਾ ਰਹੀ ਵੱਖਰ ਬੱਧਾ ਪਾਏ, ਕੇਈ ਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ, ਥੋੜਾ ਕਿਨੈ ਨਾ ਮੰਗਿਓ ਕਿਸ ਕਹੀਐ ਸਾਵਾਸ, ਨਦਰ ਤਿਨਾ ਕਉ ਨਾਨਕਾ ਜੇ ਸਾਬ ਤਲਾਏ ਰਾਸ, ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੂਏ ਮੂਏ ਜੀਵੇ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੂਏ, ਆਗਾ ਪਾਛਾ ਗਣਤ ਨ ਆਵੈ, ਕਿਆ ਜਾਤੀ ਕਿਆ ਹੁਣ ਹੂਏ, ਸਭ ਕਰਨਾ ਕਿਰਤ ਕਰ ਲਿਖੀਐ, ਕਰ ਕਰ ਕਰਤਾ ਕਰੇ ਕਰੇ, ਮਨ ਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੇ ਪੌੜੀ, ਮਨ ਮੁਖ ਦੂਜਾ ਭਰਮ ਹੈ ਦੂਜਾ ਲੋਭਾਇਆ, ਕੂੜ ਕਪਟ ਕਮਾਮ ਦੇ ਕੂੜੋ ਆਲਾਇਆ, ਪੁੱਤਰ ਕਲਤਰ ਮੋਹੇਤ ਹੈ ਸਭ ਦੁੱਖ ਸਵਾਇਆ, ਜਮਦਰ ਬੱਧੇ ਮਾਰੀਐ ਹੈ ਭਰਮ ਹੈ ਭਰਮ ਆਇਆ, ਮਨਮੁਖ ਜਨਮ ਗਵਾਇਆ, ਨਾਨਕ ਹਰਤ ਭਾਇਆ, ਸਲੋਕ ਮਹੱਲਾ ਦੂਜਾ, ਜਿਨ ਬੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ, ਤਿੰਨੇ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦਿ, ਮਹੱਲਾ ਦੂਜਾ, ਕੀਤਾ ਕਿਆ ਸਾਲਾਹੀਐ ਕਰੇ ਸੋਈ ਸਲਾਹ, ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ, ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ, ਦਾਤਾ ਸੋ ਸਾਲਾਹੀਐ ਜੇ ਸਭ ਸਦੀ ਆਧਾਰ, ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਾਲਾਹੀਐ ਅੰਤ ਨ ਪਾਰਾਂ ਬਾਰ ਪੌੜੀ, ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ, ਨਾਮ ਨਿਰੰਜਨ ਉਚਰਾ ਪਦ ਸਿਉ ਕਰ ਜਾਈ, ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ,
ਮਤ ਪੰਖੇ ਰੂੰ ਵਸ ਹੋਏ ਸਰ ਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਲਿਵਲਾਈ ਸਲੋਕ ਮਹੱਲਾ ਦੂਜਾ ਤਿਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣ ਜਾਣ ਚੀਰੀ ਜਾਕੀ ਨਾ ਫਿਰੈ ਸਾਹਿਬ ਸੋ ਪੁਰਵਾਨ ਚੀਰੀ ਜਿਸਕੀ ਚੱਲਣਾ ਮੀਰ ਮਲਕ ਸਲਾਰ ਜੋਤਿ ਸੁਭਾਵੈ ਨਾਨਕਾ ਸਾਈ ਭਲੀ ਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾਹੇ ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿਨ੍ਹਾਂ ਕੋ ਬਖਸ਼ੀਐ ਸੇਈ ਪੋਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਭੰਡਾਰ ਜਹ ਭੰਡਾਰੀ ਹੂ ਗੁਣ ਨਿਕਲੈ ਤੇ ਕੀ ਹੈ ਪਰਵਾਨ ਨਾਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਪੌੜੀ ਨਾਮ ਨਿਰੰਜਨ ਨਿਰਮਲਾ ਸੁਣੈ ਸੁਖ ਹੋਈ ਸੁਣ ਸੁਣ ਮਨ ਬਸਾਈਐ ਬੂਝੈ ਜਨ ਕੋਈ ਬਹਿੰਦਿਆਂ ਉੱਠਦਿਆਂ ਨਾ ਬਿਸਰੈ ਸਾਚਾ ਸੱਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਬ ਰਹਿਆ ਗੁਰਮੁਖ ਹਰ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲਿਐ ਤੋਲ ਜੇ ਜੀਉ ਪਿੱਛੇ ਪਾਈਐ ਇਕਸ ਨ ਪੁੱਜੈ ਤੋ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪਜਾਏ ਮੂਰਖ ਅੰਧਿਆਂ ਅੰਧੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨ ਜਾਪੀ ਆਖ ਇੱਕ ਆਖ ਅੱਖ ਹੈ ਸ਼ਬਦ ਭਖ ਹੈ ਅਰਦ ਉਰਦ ਦਿਨ ਰਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨ ਜਾਤ ਸਭ ਕਾਰਨ ਕਰਤਾ ਕਰੇ ਘਟ ਆਉ ਘਟ ਘਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਇ ਸੁਣਿਆ ਮਨ ਰਹਿਸੀਐ ਨਾਮੇ ਸਾਂਤ ਆਈ ਨਾਇ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਇ ਸੁਣਿਆ ਨਾ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲਿਵਲਾਈ ਸਲੋਕ ਮਹੱਲਾ ਪਹਿਲਾ ਜੂਠ ਨ ਰਾਗੀ ਜੂਠ ਨ ਬੇਦੀ ਜੂਠ ਨ ਚੰਦ ਸੂਰਜ ਕੀ ਭੇਦੀ ਜੂਠ ਨ ਅੰਨੀ ਜੂਠ ਨ ਨਾਈ ਜੂਠ ਨ ਮੀਹੋ ਬਰਿਆ ਸਭ ਥਾਈ ਜੂਠ ਨਾ ਧਰਤੀ ਜੂਠ ਨਾ ਪਾਣੀ ਜੂਠ ਨਾ ਪਾਉਣੈ ਮਾਹੇ ਸਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਈ ਮੋਹ ਫੇਰਿਆ ਮੋਹ ਜੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੈ ਕੋਈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਹਮਨ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ ਰਾਜੇ ਚੁਲੀ ਨਿਆਵ ਕੀ ਪੜਿਆ ਸੱਚ ਧਿਆਨ ਪਾਣੀ ਚਿਤ ਨਾ ਧੋਪਈ ਮੁਖ ਪੀਤੈ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਇ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ ਨਾਇ ਸੁਣਿਆ ਨੌ ਨਿੱਧ ਮਿਲੈ ਮਨ ਚਿੰਦਿਆ ਪਾਵੈ ਨਾਇ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੈ ਨਾਇ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੈ ਪੁਕਾਰ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਈ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁੱਖ ਕੀਆਂ ਅੱਗੀ ਮਾਰੀਐ ਭੀ ਦੁੱਖ ਦਾਰੂ ਹੋਏ ਮਹੱਲਾ ਪਹਿਲਾ
ਨਾਨਕ ਦੁਨੀਆ ਭਸ ਰੰਗ ਪਸੂ ਭਸ ਖੇ ਭਸੋ ਭਸ ਕੁਮਾਵਣੀ ਭੀ ਭਸ ਭਰੀਆ ਦੇਹ ਜਾਂ ਜੀਓ ਵਿੱਚੋਂ ਕੱਢੀਐ ਪਸੂ ਭਰਿਆ ਜਾਏ ਅੱਗੇ ਲੇਖਾ ਮੰਗੀਐ ਹੋਰ ਦਸੂਣੀ ਪਾਏ ਪੌੜੀ ਨਾਇ ਸੁਣਿਆ ਸੁੱਚ ਸੰਜਮੋਂ ਜਮ ਨੇੜ ਨਾ ਆਵੈ ਨਾਇ ਸੁਣਿਆ ਘੱਟ ਟਾਨਣਾ ਆ ਨੇਰ ਗਵਾਵੈ ਨਾਇ ਸੁਣਿਆ ਆਪ ਬੁੱਝੀਐ ਲਾਹਾ ਨਾਉ ਪਾਵੈ ਨਾਇ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ ਨਾਨਕ ਨਾਇ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨੈ ਖਾਏ ਅੰਧੇ ਕਮੀ ਅੰਧ ਸਜਾਏ ਭੁੱਖਿਆਂ ਦੇ ਨ ਮਰਦਿਆਂ ਰੱਖੈ ਅੰਧਾ ਝਗੜਾ ਅੰਧੀ ਸਥੈ ਮਹੱਲਾ ਪਹਿਲਾ ਸਭੇ ਸੁਰਤੀ ਯੋਗ ਸਭ ਸਭੇ ਵੇਦ ਪੁਰਾਨ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਬਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਏ ਮੰਨਿਆ ਭਵ ਜਲ ਲੰਘੀਐ ਫਿਰ ਬਿਘਨ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸਲੋਕ ਮਹੱਲਾ ਪਹਿਲਾ ਪੁਰੀਆਂ ਖੰਡਾਂ ਸਿਰ ਕਰੇ ਇੱਕ ਪੈਰ ਤੇ ਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉਪਰ ਉਹ ਟਿਕ ਟਿਕੈ ਕਿਸ ਨੂੰ ਜੋਰ ਕਰੇ ਕਿਸ ਨੂੰ ਕਹੀਐ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖੂੰ ਆਖਾਂ ਸਦਾ ਸਦਾ ਕਹਿਣ ਨਾ ਆਵੈ ਤੋਟ ਨਾ ਹੋ ਥੱਕਾ ਨਾ ਠਾਕੀਆ ਏਵਡ ਰੱਖੈ ਜੋਤ ਨਾਨਕ ਚਸਿਓ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁਲ ਉਧਰੈ ਸਭ ਕੁਟੰਬ ਸਵਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਏ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ ਨਾਏ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਲਾਹਿਆ ਜਿਨ ਗੁਰੂ ਮਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁੱਤੀ ਮਾਹ ਸਭ ਸਭ ਧਰਤੀ ਸਭ ਪਹਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨ ਜਾਪੀ ਕੇਤੜਾ ਕਹਿ ਨ ਸਕੀ ਜੈਕਾਰ ਆਖੈ ਥੱਕੈ ਆਖ ਆਖ ਕਰ ਸਭਤੀ ਵਿਚਾਰ ਤਰਨ ਨਾ ਪਾਇਓ ਬੱਪੜੀ ਨਾਨਕ ਕਹੈ ਗਵਾਰ ਮਹੱਲਾ ਪਹਿਲਾ ਅੱਖੀ ਪਰਨ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾ ਮਾਨਸਾਂ ਜੋਧ ਕਰੇ ਅਵਤਾਰ ਸਿੱਧ ਸਮਾਧੀ ਸਭ ਸੁਣੀ ਅਜਾਏ ਦੇਖਾਂ ਦਰਬਾਰ ਅੱਗਾ ਸੱਚਾ ਸੱਚ ਨਾਏ ਨਿਰਭਉ ਭੈ ਵਿਣਸਾਰ ਹੋਰ ਕੱਚੀ ਮਤੀ ਕੱਚ ਪਿੱਛ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹਉ ਮੈਂ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨਿਆ ਸਾਂਤ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸਲੋਕ ਮਹੱਲਾ ਪਹਿਲਾ
ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤੁਧ ਅੱਗੇ ਤੁਧ ਸਾਲਾਹੀ ਮੈਂ ਅੰਧੇ ਨੌ ਸਜਾਖਾਂ ਜੇਤਾ ਆਖਣ ਸਾਹੀ ਸਬਦੀ ਭਾਖਿਆ ਭਾਏ ਸਪਾਹੀ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ।

ਕੌੜੀ, ਨਾਇ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ। ਨਾਇ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ। ਨਾਇ ਮੰਨਿਆ ਭਰਮ ਕੱਟਿਐ ਫਿਰ ਦੁੱਖ ਨ ਹੋਈ। ਨਾਇ ਮੰਨਿਆ ਸਾ ਲਾਹੀਐ ਪਾਪਾ ਮਤ ਧੋਈ। ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਸ਼ਾਸਤਰ ਵੇਦ ਪੁਰਾਨ ਪੜ੍ਹੰਤਾ ਪੂਕਾਰੰਤਾ ਅਜਾਣੰਤਾ, ਜਾਂ ਬੁੱਝੈ ਤਾਂ ਸੂਝੈ ਸੋਈ। ਨਾਨਕ ਆਖੈ ਕੂਕ ਨ ਹੋਈ। ਮਹੱਲਾ ਪਹਿਲਾ। ਜਾਂ ਹਉ ਤੇਰਾ ਤਾਂ ਸਭ ਕੁਛ ਮੇਰਾ, ਹਉ ਨਾਹੀ ਤੂੰ ਹੋਵੈ। ਆਪੇ ਸਕਤਾ ਆਪੇ ਸੁਰਤਾ, ਸਕਤੀ ਜਗਤ ਪਰੋਵੈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਧੁਰ ਲੇਖੈ ਪੌੜੀ। ਨਾਮ ਨਿਰੰਜਨ ਅਲੱਖ ਹੈ ਕਿਉਂ ਲਖਿਆ ਜਾਈ। ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ। ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਗੁਰਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ। ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਜਿਨ ਜੀ ਬੰਦਿਆਂ ਪਤ ਨਹੀਂ, ਮੋਇਆ ਮੰਦੀ ਸੋਏ। ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੋ ਹੋਏ। ਮਹੱਲਾ ਪਹਿਲਾ। ਰੰਨਾ ਹੋਈਆਂ ਬੋਧੀਆਂ, ਪੁਰਸ ਹੋਏ ਸਯਾਦ। ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ। ਸ਼ਰਮ ਗਇਆ ਘਰ ਆਪਣੇ, ਪਤ ਉੱਠ ਚੱਲੀ ਨਾਲ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੋਬਾਰੀ। ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ। ਸਾਹਿਬ ਸ਼ਬਦ ਨ ਉਚਰੈ ਮਾਇਆ ਮੋਹ ਪਸਾਰੀ। ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ। ਨਾਨਕ ਨਾਮ ਨ ਚੇਤੇ ਜੂਐ ਬਾਜੀ ਹਾਰੀ। ਸਲੋਕ ਮਹੱਲਾ ਪਹਿਲਾ। ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਹੋ। ਵਿਛੜਿਆ ਵਿਸ ਹੋਏ ਵਿਛੋੜਾ, ਏਕ ਘੜੀ ਮਹਿ ਜਾਈ। ਜੇ ਸੋ ਬਰਿਆ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ। ਮਿੱਠਾ ਖਾਧਾ ਚਿੱਤ ਨ ਆਵੈ, ਕੌੜਤਨ ਧਾਏ ਜਾਈ। ਮਿੱਠਾ ਕੌੜਾ ਦੋਵੈ ਰੋਗ, ਨਾਨਕ ਅੰਤ ਭਗੁੱਤੇ ਭੋਗ। ਝੱਖ ਝੱਖ ਝਖਣਾ ਝਗੜਾ ਝਾਖ, ਝੱਖ ਝੱਖ ਜਾਹੇ ਝੱਖੈ ਤਿੰਨ ਪਾਸ। ਮਹੱਲਾ ਪਹਿਲਾ। ਕਾਪੜ ਕਾਠ ਰੰਗਾਇਆ ਰੰਗ, ਘਰ ਗਚ ਕੀਤੇ ਬਾਗੇ ਬਾਗ। ਸਾਧ ਸਹਿਜ ਕਰ ਮਨ ਖੇਲਾਇਆ, ਤੈਸੈ ਪਾਸੋਂ ਕਹਿਣ ਕਹਾਇਆ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੈ ਤਨ ਰੋਗ ਜਮਾਇਆ। ਜੇ ਫਿਰ ਮਿੱਠਾ ਪੀੜਾ ਪਾਏ, ਤਾਂ ਕੌੜਤਨ ਚੂਕ ਸਮਾਏ। ਨਾਨਕ ਗੁਰਮੁਖ ਪਾਵੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ। ਜਿਨ ਕੈ ਹਿਰਦੈ ਮੈਲ ਕਪਟ ਹੈ, ਬਾਹਰ ਧੋਵਾਇਆ। ਕੂੜ ਕਪਟ ਕਮਾਮ ਦੇ, ਕੂੜ ਪ੍ਰਗਟੀ ਆਇਆ। ਅੰਦਰ ਹੋਏ ਸੋ ਨਿਕਲੈ, ਨਾ ਛਪੈ ਛਪਾਇਆ। ਕੂੜੈ ਲਾਲਚ ਲੱਗਿਆ, ਫਿਰ ਜੂਨੀ ਪਾਇਆ। ਨਾਨਕ ਜੋ ਬੀਜੈ ਸੋ ਖਾਵਣਾ, ਕਰਤੈ ਲਿਖ ਪਾਇਆ। ਸਲੋਕ ਮਹੱਲਾ ਦੂਜਾ।

ਜਾਤੀ ਜਿਨਸੀ ਭਰਮ ਭਵੈ ਸੰਸਾਰ। ਅੰਮ੍ਰਿਤ ਬਾਣੀ ਤੱਤ ਬਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ। ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹੋਮੈ ਟੁੱਟੈ ਤਾਂ ਕੋ ਲਿਖੀਐ ਲੇਖੈ। ਮਹੱਲਾ ਪਹਿਲਾ ਭੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾਬੀਓ, ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ। ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ, ਸੱਚ ਬੀਜੈ ਸੱਚ ਉਗਵੈ ਦਰਗੈ ਪਾਈਐ ਥਾਉ। ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ, ਨਾਨਕ ਰਾਸੀ ਬਾਹਰਾ ਲੱਦ ਨ ਚੱਲਿਆ ਕੋਈ ਪੌੜੀ। ਨਿੰਮ ਬਿਰਖ ਬਹੁ ਸਾਂਚੀਐ ਅੰਮ੍ਰਿਤ ਰਸ ਪਾਇਆ, ਬਿਸਿਅਰ ਮੰਤਰ ਬਿਸਾਹੀਐ ਬਹੁ ਦੂਧ ਪੀ ਆਇਆ, ਮਨਮੁਖ ਅਭਿੰਨ ਨ ਭਿੱਜਈ ਪੱਥਰ ਨਾ ਵਾਹਿਆ। ਬਿਖ ਮੈਂ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ, ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ। ਸਲੋਕ ਮਹੱਲਾ ਪਹਿਲਾ ਮਰਨ ਨ ਮੂਰਤ ਪੁੱਛਿਆ ਪੁੱਛੀ ਥਤ ਨ ਵਾਰ, ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਧੇ ਭਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ। ਲਸਕਰ ਸਣੈ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਮਹੱਲਾ ਪਹਿਲਾ ਨਾਨਕ ਢੇਰੀ ਢਹਿ ਪਈ ਮਿੱਟੀ ਸੰਧਾ ਕੋਟ, ਭੀਤਰ ਚੋਰ ਬਹਾਲਿਆ ਖੋਟ ਬਿਜੀਆ ਖੋਟ ਪੌੜੀ। ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ, ਮਹਾਂ ਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ। ਭਲਕੇ ਉੱਠ ਨਿਤ ਪਰ ਦਰਬ ਹਿਰ ਹੈ ਹਰ ਨਾਮ ਚਰਾਇਆ, ਹਰ ਜੀਉ ਤਿਨ ਕੀ ਸੰਗਤ ਮਤ ਕਰਹੋ ਰਖ ਲੇਹੋ ਹਰ ਰਾਇਆ। ਨਾਨਕ ਪਇਆ ਕਿਰਤ ਕਮਾਮ ਦੇ ਮਨਮੁਖ ਦੁਖ ਪਾਇਆ। ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ, ਤਾਂ ਸੱਚ ਪਾਵੈ ਕੋਈ। ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਏ, ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ। ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣਹਾਰ, ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ। ਗੁਰਮੁਖ ਹਿਰਦੈ ਸੰਤ ਹੈ ਨਾ ਉਗਵ ਆਇਆ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ, ਹਿਰਦਾ ਸੁਧ ਹਰ ਸੇਮ ਦੇ ਸੋਹ ਹੈ ਗੁਣ ਗਾਇਮ। ਮੇਰੇ ਹਰ ਜਿਉ ਏ ਵੈ ਭਾਮਦਾ ਗੁਰਮੁਖ ਤਰਾਇਆ, ਨਾਨਕ ਗੁਰਮੁਖ ਮੇਲਿਆਂ ਹਰ ਦਰ ਸੋਹਾਇਆ। ਸਲੋਕ ਮਹੱਲਾ ਪਹਿਲਾ ਧਨਵੰਤਾ ਇਵ ਹੀ ਕਹੈ ਅਵਰੀ ਧਨ ਕੋ ਜਾਉ, ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਬਿਸਰੈ ਨਾਉ। ਮਹੱਲਾ ਪਹਿਲਾ ਸੂਰਜ ਚੜੈ ਬਿਜੋਗ ਸਭ ਸਹਿ ਘਟੈ ਆਰਜਾ, ਤਨ ਮਨ ਰੱਤਾ ਭੋਗ ਕੋਈ ਹਾਰੈ ਕੋ ਜਿਣੈ, ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ, ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ ਪੌੜੀ। ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ, ਗੁਰਪ੍ਰਸਾਦੀ ਘਟ ਚਾਨਣਾ ਆਨੇਰ ਗਵਾਇਆ, ਲੋਹਾ ਪਾਰਸ ਭੇਟੀਐ ਕੰਚਨ ਹੋਇਆ ਆ। ਸਤਿਗੁਰ ਸਤ ਨਾਨਕ ਸਤਿਗੁਰ ਮਿਲਿਆ ਨਾ ਪਾਈਐ, ਮਿਲ ਨਾਮ ਧਿਆਇਆ ਜਿਨ ਕੈ ਪੋਤੈ ਪੁੰਨ ਹੈ ਤਿੰਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ ਤ੍ਰਿਗ ਤਿੰਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੀ ਕਿਆ ਥਾਉ। ਸੱਚੈ ਸਰ ਮੈਂ ਬਾਹਰੇ ਅੱਗੇ ਲਹਿ ਨਾ ਦਾਦ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜਕੈ ਬੂਝੀਐ ਅਕਲੀ ਕੀ ਚੈਦਾਨ, ਨਾਨਕ ਆਖੈ ਰਾਹੋ ਇਹੋ ਹੋਰ ਗੱਲਾਂ ਸੈਤਾਨ। ਮਹੱਲਾ ਦੂਜਾ
जैसा करे कहावै तैसा ऐसी बनी जरूरत होवै लिंग चिंग न होवै ऐसी कहिए सूरत जो ओस इच्छे सो फल पाए ना जाता नानक कहिए मूर्त पौड़ी सतगुर अमृत बिरख है अमृत रस फलिया जिस प्राप्त सोल है गुर शब्दी मिलिया सतगुर कै पाण जो चले हर से तीर लिया जमकाल जोहे न सकई घट चानन बलिया नानक बख्श मलायन फिर गर्भ न गलिया सलोक महला पहला सच बरत संतोख तीर्थ ज्ञान ध्यान इशनान दया देवता खिमा जप माली ते मानस प्रदान जुगत धोती सुरत चौंका तिलक करनी होए पाओ भोजन नानका बिरला ता कोई कोई महला तीजा नौमी नेम सच जे करै काम क्रोध तृष्णा उचरै दसवीं दसे द्वार जे ठाकै एकादशी एक कर जाने द्वारसी पंच बसगत कर राखै ताओ नानक मन मान ऐसा बरत रही जय पांडे होर बहुत सिख क्या दीजै पौड़ी भूपत राजे रंग राए संचय बिखमाया कर कर हेत बधाए दे पर दर्भ चुराया पुत्र कल तरना बिसह है बहु प्रीत लगाया बेख दया ही माया धोहे तो गई पछत है पछताया जमदर बदे मारिय नानक हर पाया सलोक महला पहला ज्ञान बिहू

ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗਿਆ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੁ ਪਛਾਣ ਹੈ ਸੇ ਮਹੱਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਊਂਧਾ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣ ਹੈ ਕਹਿਆ ਬੁੱਝ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨ ਆਇਆ ਗੁਰਮੁਖਾਂ ਨਦਰੀ ਆਮਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਬੜ ਭਾਗੀ ਸੱਚੇ ਸਬਦ ਜਿਨ੍ਹਾਂ ਏਕ ਲਿਵ ਲਾਗੀ ਗ੍ਰਹਿ ਕਟੰਬ ਮਹਿ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੈ ਸੇਵ ਨ ਹੋਵਈ ਕੀਟਾ ਥਾਏ ਨ ਪਾਏ ਸਬਦੈ ਸਾਧ ਨ ਆਇਓ ਸੱਚ ਨ ਲੱਗੋ ਭਾਓ ਸਤਿਗੁਰ ਪਿਆਰਾ ਨ ਲੱਗਈ ਮਨ ਹਟ ਆਵੈ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲੈ ਸਤਿਗੁਰ ਪਾਏ ਆਪ ਗਵਾਈ ਸਤਿਗੁਰੂ ਨੋ ਮਿਲੈ ਸਹਿਜੇ ਰਹਿ ਸਮਾਏ ਨਾਨਕ ਤਿੰਨਾ ਨਾਮ ਨਾ ਬਿਸਰੈ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਚ ਗੀਰੀਆ ਕਿਛ ਸਾਥ ਨ ਜਾਈ ਸੋਇਨ ਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ

ਹਰ ਹੁਕਮ ਭਇਆ ਕਿਆ ਕੀਜੈ, ਜਿਸ ਕੀ ਬਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਵੈ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ, ਨਾਨਕ ਸੁਖਦਾਤਾ ਸਦਾ ਸਲਾਹ ਹੋ, ਰਸਨਾ ਰਾਮ ਰਵੀਜੈ। ਪੌੜੀ ਗੜ ਕਾਇਆ ਸਿਗਾਰ, ਬਹੁ ਭਾਂਤ ਬਣਾਈ, ਰੰਗ ਪਰੰਗ ਕਤੀਫਿਆ, ਪਹਿਰ ਹੈ ਧਰ ਮਾਈ, ਲਾਲ ਸਫੇਦ ਦਲੀਚਿਆ, ਬਹੁ ਸਭਾ ਬਣਾਈ, ਦੁੱਖ ਖਾਣਾ ਦੁੱਖ ਭੋਗਣਾ, ਗਰਬੈ ਗਰਬਾਈ, ਨਾਨਕ ਨਾਮ ਨਾ ਚੇਤਿਓ, ਅੰਤ ਲਹਿ ਛੜਾਈ, ਸਲੋਕ ਮਹੱਲਾ ਤੀਜਾ। ਸਹਿਜੇ ਸੁਖ ਸੁਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗੱਲ ਲਾਏ, ਦੁਬਧਾ ਚੁੱਕੀ ਸਹਿਜ ਸੁਭਾਏ, ਅੰਤਰ ਨਾਮ ਵਸਿਆ ਮਨ ਆਈ, ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਤੁਰ ਮਿਲੇ ਸੇ ਹੁਣ ਆਨ ਮਲਾਏ। ਮਹੱਲਾ ਤੀਜਾ, ਜਿੰਨੀ ਨਾਮ ਵਿਸਾਰਿਆ, ਕਿਆ ਜਪ ਜਪ ਹੈ ਹੋਰ, ਬਿਸ਼ਟਾ ਅੰਦਰ ਕੀਟ ਸੇ ਮੁੱਠੇ ਧੰਦਾ ਚੋਰ, ਨਾਨਕ ਨਾਮ ਨ ਬਿਸਰੈ ਝੂਠੈ ਲਾਲਚ ਹੋਰ। ਪੌੜੀ ਨਾਮ ਸਲਾਹਨ ਨਾਮ ਮਨ, ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤ ਵੈ, ਦੂਜਾ ਨਹੀਂ ਕੋਈ, ਰੋਮ ਰੋਮ ਹਰ ਉਚਰੈ, ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰਤਾ, ਨਿਰਮਲ ਮਲ ਖੋਈ, ਨਾਨਕ ਜੀਵ ਦਾ ਪੁਰਖ ਧਿਆਇਆ, ਅਮਰਾ ਪਦ ਹੋਈ, ਸਲੋਕ ਮਹੱਲਾ ਤੀਜਾ। ਜਿੰਨੇ ਨਾਮ ਵਿਸਾਰਿਆ, ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਆ ਹੈ, ਜਿਉ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ, ਧਰਤ ਸੁਹਾਵੜੀ ਆਕਾਸ ਸੁਹੰਦਾ, ਜਪੰਦਿਆਂ ਹਰ ਨਾਉ, ਨਾਨਕ ਨਾਮ ਬਿਹੂਣਿਆ, ਤਿੰਨ ਤਨ ਖਾਵੈ ਕਾਉ। ਪੌੜੀ ਨਾਮ ਸਲਾਹਨ ਭਾਉ ਕਰ, ਨਿਜ ਮਹਿਲੀ ਬਾਸਾ, ਓਏ ਬਾਹੜ ਜੋਨ ਨਾ ਆਵਨੀ, ਫਿਰ ਹੋਏ ਨਾ ਬਿਨਾਸਾ, ਹਰ ਸੇਤੀ ਰੰਗ ਰਬ ਰਹੀ, ਸਭ ਸਾਸ ਗਰਾਸਾ, ਹਰ ਕਾ ਰੰਗ ਕਦੇ ਨਾ ਉਤਰੈ, ਗੁਰਮੁਖ ਪਰਗਾਸਾ, ਓਏ ਕਿਰਪਾ ਕਰਕੇ ਮੇਲਿਆਂ, ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚਰ ਇਹੋ ਮਨ ਲਹਿਰੀ ਵਿੱਚ ਹੈ, ਹੋ ਮੈਂ ਬਹੁਤ ਅਹੰਕਾਰ, ਸਬਦੈ ਸਾਧਨ ਆਵੀ, ਨਾਮ ਨ ਲੱਗੈ ਪਿਆਰ, ਸੇਵਾ ਥਾਏ ਨਾ ਪਵੈ, ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲਏ, ਸ਼ਬਦ ਰੱਖੈ ਉਰਧਾਰ। ਮਹੱਲਾ ਤੀਜਾ, ਸੋ ਜਪ ਤਬ ਸੇਵਾ ਚਾਕਰੀ, ਜੋ ਖਸਮੈ ਭਾਵੈ, ਆਪੇ ਬਖਸ਼ੇ ਮੇਲ ਲਏ, ਆਪਤ ਗਵਾਵੈ, ਮਿਲਿਆ ਕਦੇ ਨਾ ਬਿਛੜੈ, ਜੋਤੀ ਜੋਤ ਮਿਲਾਵੈ, ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੈ। ਪੌੜੀ ਸਭ ਕੋ ਲੇਖੇ ਵਿੱਚ ਹੈ, ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤੇ, ਜਮਕਾਲ ਸਿਰ ਮਾਰੀ, ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਖਮ ਡਰਾਵਨਾ, ਕਿਉਂ ਤਰੀਐ ਤਾਰੀ, ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਉਧਾਰੀ। ਮਾਰਗ ਬਿਖਮ ਡਰਾਵਨਾ, ਕਿਉਂ ਤਰੀਐ ਤਾਰੀ, ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਉਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਸਾਰੇ ਸਭ ਸਵਾਰਣਾ ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਪੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਉਤਾਰਿਆ ਪੰਚ ਦੋ ਤਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਸਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ

0: ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ੈ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰ ਘਰ ਦੇ ਸੇਵਕ ਪਰਿਵਾਰਾਂ ਵਾਲ ਦੇ ਚਰਨ ਪਰਸਦਿਆਂ ਹੋਇਆ ਆਪ ਜੀ ਪਿੱਤਰ ਮਾਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ ਪਹਿਲਾ ਅਖੰਡ ਸਾਹਿਬ ਸੇਵਕ ਪਰਿਵਾਰ ਸਮੂਹ ਗਿੱਲ ਪਰਿਵਾਰ ਵੱਲੋਂ ਭਾਈ ਸ਼ਹੀਦ ਭਾਈ ਤਪਤੇਜ ਦੀਪ ਸਿੰਘ ਦੀ ਪੰਜਵੀਂ ਬਰਸੀ ਮਨਾਉਂਦਾ ਹੈ ਮਿੱਠੀ ਯਾਦ ਮਨਾਉਂਦਾ ਹੈ ਪਰਿਵਾਰ ਵੱਲੋਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਚਰਨ ਪਾਸਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭਤਾ ਕਰਾਉਣ ਜਾ ਰਹੇ ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਥਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦੂਸਰਾ ਅਖੰਡ ਪਾਠ ਸਾਹਿਬ ਰਵੀਪਾਲ ਸਿੰਘ ਖਰਬੰਦਾ ਆਪ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ ਹਨ ਪਰਿਵਾਰ ਦੇ ਸਿਰ ਤੇ ਮਿਹਰ ਭਰਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣਿਆ ਤੀਸਰਾ ਅਖੰਡ ਪਾਠ ਸਾਹਿਬ ਸੇਵਕ ਪਰਿਵਾਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ ਕਿਰਪਾ ਕਰਨ ਪਰਿਵਾਰ ਸਿਰ ਤੇ ਮਿਹਰ ਭਰਾ ਤਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲ ਤੰਦਰੁਸਤ ਦਾਤਾਂ ਬਖਸ਼ਣੀਆਂ ਸਮੂਹ ਪਰਿਵਾਰਾਂ ਵੱਲੋਂ ਇਸ ਸੰਬੰਧ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਛੇ ਬੋੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁਲਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਪਰਿਵਾਰਾਂ ਨੂੰ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:45 ਮਾਧੀ ਅਰਦਾਸ ਸ਼ਾਮਿਲ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀ ਦੇਣ

ਵਿਆ ਅਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੇ ਨੁਰੀ ਅਰਸ਼ੋਂ ਕੁਰਸੋਂ ਝੱਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਹਾਲੇ ਉਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋ।

ਕੋਟ ਦਿੰਦਾ ਦੇ ਲੈਂਦੇ ਥੱਕ ਪਾ ਹੈ ਜੁਗਾ ਜੁਗੰਤਰ ਖਾ ਹੀ ਖਾ ਹੈ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸਾਏ ਵੇ ਪਰਵਾਹ ਸਾਚਾ।

ਸਚਿਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਆਈ ਕਹਿਣਾ ਦਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧ

ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ।

ਮਹਿਲਾ ਮੋਤੀ ਤਾਂ ਮੰਦਰ ਸਰੇ ਰਤਨੇ ਤਾਂ ਹੋ ਜੜਾਉ ਕਸੂਰ ਕੁੰਗੂ ਅਗਰ ਚੰਦਨ ਲੇਪ ਆਵੇ ਚਾਉ ਮਤ ਦੇਖ ਭੁਲਾ ਵਿਸਰੇ ਸਰਚਿਤ ਨਾ ਆਵੇ।

ਜਿੱਥੇ ਬੈ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜਿਤਰੇ ਸਭ ਬੰਨੇ ਪੰਡ ਬਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖਿਆ ਕੋਏ ਕਿਉਂ ਕਿਨ ਨਾ ਪਾਇਆ ਕਹਿਣ ਵੱਡਾ ਹੋਏ ਸੱਚ ਸਾਹਿਬ ਇੱਕ ਤੂੰ ਹੋਰ ਜੀਆਂ ਕਿਤੇ ਲਓ ਨੀਚਾ ਇੰਦਰ ਨੀਚ ਜਾਤ ਨੀਚੀ ਅੱਤ ਨੀਚ ਨਾਨਕਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆਰੀ ਸ ਜਿੱਥੇ ਨੀਚ ਸੰਭਾਲਿਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੁੜ ਚੂੜਾ ਠੱਗ ਖਰਦਾ ਮਰਦਾਰ ਪਰਨਿੰਦਾ ਪਰਮਲ ਮੁਖ ਸੁਧੀ ਅਗਨ ਕਰੋ ਚੰਡਾਲ ਰਸ ਕਸੂ ਆਪਸ ਲਾਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹੋ ਰਸ ਸੋਇਨ ਰਸ ਰੂਪ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਏ ਤੇਰਾ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਵੇਗੋਚਣਾ ਸੁਣ ਮੂਰਖ ਮਨ ਅਜਾਣ ਜੋਤ ਪਾਵੈ ਸੇ ਪਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿਨਕਾ ਕਿਆ ਸਲਾਹ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਰੇ ਰਾਚੇ ਦਾਨ ਨਾਏ

ਤਿੰਨ ਚਾਰ ਸੱਚ ਮਿਲਿਆ ਤਿੰਨ ਸੋਫੀਆਂ ਰਾਖਣ ਕੋ ਦਰਬਾਰ ਨਾਨੇ ਸੱਚ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਏ ਤੇਰੀ ਦਰਗਾਹ ਚੱਲੇ ਮਾਣ ਰਹੋ ਸੱਚ ਸਰਾ ਗੁੜ ਬਾਹਰਾ ਜਿਸ ਸੱਚਾ ਨਾਓ ਸੁਣ ਵਿਖਾਣ ਜਿਤੜੇ ਹੋ ਤਿੰਨ ਬਲਿਹਾਰੇ ਜਾਓ ਤਾਂ ਮਨਕੀ ਬਾਤ ਜਾਣੀਆਂ ਜਾਂ ਮੈਲੇ ਪਾਏ ਥਾਓ ਨਾਓ ਨੀਰ ਚੰਗਿਆਈਆਂ ਸੱਤ ਪਰਮਲ ਧਨਵਾਸ ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਸ ਦੁੱਖ ਦਸਪੇ ਆਖੀਏ ਸੂਜ ਸਹੀ ਪਾਸ ਸੁਖ ਮਨ ਵਿਸਾਰੀਏ ਜਾਂ ਖੇਦੀ ਪ੍ਰਾਣ ਤਿਸ ਵਿਣ ਸਭ ਪਵਿੱਤਰ ਹੈ ਦਿੱਤਾ ਪਹਿਨਣ ਖਾਣ ਹੋਰ ਗੱਲ

ਦੁੱਖ ਮੈਲੇ ਮਲ ਪਰੇ ਹੋਮੇ ਤ੍ਰਿਸ਼ਨਾ ਵਿਕਾਰ ਬਿਨ ਸ਼ਬਦ ਮੈਲ ਨਾ ਉਤਰੇ ਮਰ ਜੰਮੈ ਹੋਏ ਖੁਆਰ ਧਾਤਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਆਧਾਰ ਸ੍ਰੀ ਰਾਗ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਆਧਾਰ ਸ੍ਰੀ ਰਾਗ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ ਹੋਮੈ ਗੁਰਮੁਖ ਖੋਈਏ ਨਾਮ ਰਤੇ ਸੁਖ ਹੋਏ ਮੇਰੇ ਮਹਨ ਅਹਿਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇ ਮੋਹਿ ਪਰ ਜਲੈ ਕਰਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ ਅਹਿਨਸ ਭਗਤ ਕਰੇ ਦਿਨ ਰਾਤੀ ਹੋਮੈ ਮਾਰ ਨੇ ਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫੇਰੇ ਨ ਜਾਣੇ ਸਤਿਗੁਰ ਹੋਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਰਹੀ ਸੌਦਾ ਪਾਈ।

ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਈ ਨਾਮ ਨਿਧਾਨ ਉਖੁੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਅਹੰਕਾਰ ਹਰ ਜੀ ਉਸ ਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਓ ਗੁਰਮੁਖਾਂ ਕੇ ਮੁਖ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਕਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫਿਰਹਿ ਮੱਥੇ ਤਿਨ ਕਾਲੇ ਅੰਦਿਨ ਦੁੱਖ ਕਮਾਮ ਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ ਇਹੋ ਮਨ ਧਾਵਤ ਤਾਂ ਰਹਿ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ ਬਹੁ ਜੋਨੀ ਭਾਉਂਦਾ ਫਿਰੈ ਜਿਉ ਸੁੰਝੇ ਕਰਕਾਉ ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ

ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ

ਆਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸਚ ਸੋਏ ਅਸੁਰ ਸੁਘਾਰੇ ਸੁਖ ਅਸੁਰ ਸੁਘਾਰੇ ਸੁਖ ਹੋਏ ਸਖ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਜਾਣ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰੇ ਬਿਡਾਣੀ ਆਪਣਾ ਧਰਮ ਕਮਾਵੇ ਬੂਝੇ ਨਾਹੀ ਅੰਨ ਦਿਨ ਦੁੱਖ ਬਿਹਾਣੀ ਮਨਮੁਖ ਅੰਧ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੈ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੇ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਉ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿਗਾਰ ਸੇਜੇ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਫਿਰਕਾ ਮਹਿਲ ਨ ਪਾਵਈ ਨਾ ਦੀਸੇ ਕਰਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੈ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਉਰਧਾਰ ਮਿੱਠਾ ਬੋਲੈ ਨਿਵ ਚੱਲ ਹੈ ਸੇਜੈ ਰਵੈ ਪਧਾਰ ਸੋਭਾ ਬੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹੋਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਪਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸ਼ਬਦੈ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਹਾਂ ਹਾਂ ਕਰਦੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਧੀ ਨਾਮ ਨ ਚੇਤਈ ਸਭ ਆਦੀ ਜਮਕਾਲ ਸਤਿਗੁਰ ਮਿਲੇ ਧਨ ਪਾਇਆ ਹਰ ਨਾਮਾ ਹਿਰਦੇ ਸਮਾਲ ਨਾਮ ਰਤੇ ਸਿ ਨਿਰਮਲੇ ਗੁਰ ਕੇ ਸਹਿਜ ਸੁਭਾਏ ਮੰਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੈ ਸੋਈ ਹਰ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਬਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ
ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਤਨ ਜਨਨੀ ਜਿਨ ਜਾਇਆ, ਤਨ ਪਿਤਾ ਪ੍ਰਦਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮੰਤਨ ਨਿਰਮਲ ਹੋਏ ਰਹਾਉ, ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ, ਗੁਰ ਸਭ ਦੀ ਸਲਾਹੀਐ, ਰੰਗੇ ਸਹਿਜ ਸੁਭਾਏ, ਸੱਚੇ ਸੱਚ ਸਮਾਇਆ, ਮਿਲ ਰਹੇ ਨਾ ਵਿਛੜ ਜਾਏ, ਜੋ ਕਿਛ ਕਰਨਾ ਸੁ ਕਰ ਰਹਿਆ, ਅਵਰ ਨਾ ਕਰਨਾ ਜਾਏ, ਚਿਰੀ ਬੁਛੁਨੈ ਮੇਲਿਆਨ, ਸਤਿਗੁਰ ਪੰਨੇ ਪਾਏ, ਆਪੇ ਕਾਰ ਕਰਾਏ ਸੀ, ਅਵਰ ਨਾ ਕਰਨਾ ਜਾਏ, ਮੰਤਨ ਰਤਾ ਰੰਗ ਸਿਉਂ, ਹੋਮੈ ਤਜ ਵਿਕਾਰ, ਅਹਿਨ ਸਿਰ ਦੇ ਰਵ ਰਹਿ, ਨਿਰਭਉ ਨਾਮ ਨਿਰੰਕਾਰ, ਨਾਨਕ ਆਪ ਮਿਲਾਇਨ, ਪੂਰੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ, ਕਥਨੀ ਬਦਨੀ ਨ ਪਾਈਐ, ਹੋਮੈ ਵਿੱਚੋਂ ਜਾਏ, ਸਤਿਗੁਰ ਮਿਲਿਆ ਸਦ ਭੈ ਰਚੇ, ਆਪ ਵਸੇ ਮਨ ਆਏ, ਪਾਈ ਰੇ ਗੁਰਮੁਖ ਬੂਝੇ ਕੋਏ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਉ, ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ, ਪੀਬਤ ਹੂੰ ਪਰਵਾਣ ਪਿਆ, ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ, ਹੋਰ ਕਰਣਾ ਕਿਛੂ ਨਾ ਜਾਏ, ਦੇਵਣ ਵਾਲੇ ਕੇ ਹੱਥ ਦਾਤ ਹੈ, ਗੁਰੂ ਦੁਆਰੇ ਪਾਏ, ਜਿਹਾ ਕੀ ਤੋਨ ਤਿਹਾ ਹੋਆ, ਜਿਹੇ ਕਰਮ ਕਮਾਏ, ਜਤ ਸਤ ਸੰਜਮ ਨਾਮ ਹੈ, ਬਿਨ ਨਾਮੇ ਨਿਰਮਲ ਨਾ ਹੋਏ, ਪੂਰੇ ਭਾਗ ਨਾ ਮਨ ਵਸੈ, ਸ਼ਬਦ ਮਿਲਾਵਾ ਹੋਏ, ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੇ ਉਰ ਤਪ ਕਰੈ, ਵਿੱਚੋਂ ਹੋਮੇ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬ ਹੀ ਪਾਏ, ਗੁਰ ਕੇ ਸ਼ਬਦ ਜੀਵਤ ਮਰੈ, ਹਰ ਨਾਮ ਵਸੇ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਣਾ, ਗੁਰ ਪ੍ਰਸਾਦੀ ਛੁਟੀਐ, ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ, ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਪੰਡਿਤ ਪੜੇ ਬੰਧਨ ਮੁਹਬਾਦਾ, ਨੈ ਬੂਝੇ ਬਿਖਿਆ ਪਿਆਰ, ਸਤਿਗੁਰ ਮਿਲਿਆ ਤ੍ਰਿਕੁਟੀ ਛੁੱਟੈ, ਚੌਥੇ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਐ, ਚੂਕੈ ਮੋਹ ਗੁਬਾਰ, ਸ਼ਬਦ ਮਰੇ ਤਾਂ ਉਧਰੈ, ਪਾਏ ਮੁਖ ਦੁਆਰ, ਗੁਰ ਪ੍ਰਸਾਦੀ ਮਿਲ ਰਹੈ, ਸੱਚ ਨਾਮ ਕਰਤਾਰ, ਇਹੋ ਮਨੂ ਆਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਦੂਜੇ ਪਾਏ ਦੁੱਖ ਲਾਇੰਦਾ, ਬਹੁਤੀ ਦੇ ਸਜਾਏ, ਨਾਨਕ ਨਾਮ ਲੱਗੇ ਸੇ ਉਭਰੈ, ਹੋਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਏ, ਹਰ ਨਾਮੋ ਦੇ ਦਿਰੜਾਏ, ਬਿਨ ਗੁਰ ਕੇ ਨਾ ਪਾਇਓ, ਬਿਰਥਾ ਜਨਮ ਗਵਾਏ, ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੇ ਸਜਾਏ, ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਉ, ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ, ਹੋਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੁਖ ਦੁਆਰ, ਹੋਮੈ ਵਿੱਚ ਜਗ ਬਿਨਸਦਾ, ਮਰ ਜੰਮੇ ਆਵੇ ਜਾਏ, ਮਨਮੁਖ ਸ਼ਬਦ ਨ ਜਾਣਨੀ, ਜਾਸਨ ਪਤ ਗਵਾਏ, ਗੁਰ ਸੇਵਾ ਨਾਉ ਪਾਈਐ, ਸੱਚੇ ਰਹੇ ਸਮਾਏ, ਸ਼ਬਦ ਮੰਨੇ ਗੁਰ ਪਾਈਐ, ਵਿੱਚੋਂ ਆਪ ਗਵਾਏ, ਅੰਦਿਨ ਭਗਤ ਕਰੇ ਸਦਾ, ਸਾਚੇ ਕੀ ਲਿਵ ਲਾਏ, ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਰਕ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ, ਕਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ, ਸਤਿਗੁਰੂ ਕਾ ਫਿਟਕਿਆ ਮਰ ਮੰਗੇ ਥੱਕੇ ਸਤਿਗੁਰੂ ਕਾ ਫਿਟਕਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ, ਮਨ ਮੇਰੇ ਸਦਾ ਹਰ ਦੇਖ ਹਜੂਰ, ਜਨਮ ਮਨ ਦੁਖ ਪਰ ਹਰੈ, ਸ਼ਬਦ ਰਹਿਆ ਪਰ ਭੂਰ ਰਹਾਉ, ਸੱਚ ਸਲਾਇਨ ਸੇ ਸੱਚੇ, ਸੱਚਾ ਨਾਮ ਆਧਾਰ, ਸੱਚੀ ਕਾਰ ਕਮਾਮਣੀ, ਸੱਚੇ ਨਾਲ ਪਿਆਰ,
ਸੱਚਾ ਸਾਹੂ ਵਰਤਦਾ ਕੋਈ ਨਾ ਮੇਟਣ ਹਾਰ ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁੱਠੇ ਕੂੜਿਆਰ ਹਉਮੈ ਕਰਤਾ ਜਗ ਮੁਆ ਗੁਰਬਿਨ ਕੋਰ ਅੰਧਾਰ ਮਾਇਆ ਮੋਹੇ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੇ ਤਾਂ ਉਭਰੈ ਸੱਚ ਰੱਖੇ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸਚਰ ਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸਹੁ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੇ ਸਦਾ ਹਜ਼ੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁੰਜੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਹਾ ਮੂੰਹ ਦੇਸੀ ਜਾਏ ਸਭ ਕੁਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਹੁ ਤਿਨਕੇ ਲਾਗੋ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹੁਣ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਿਨ ਨਾਮੇ ਰਤਿਆ ਸੱਚੇ ਸੋਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮੰਤਨ ਸੀਤਲ ਸਾਚ ਸਿਉ ਸਾਸਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੈ ਮਨ ਆਏ ਰਹਾਉ ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ ਬਾਣੀ ਵੱਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਪਾਗ ਸਤ ਸੰਗਤ ਰਹਿ ਸਤਿਗੁਰ ਭੇਟੈ ਜਿਸ ਆਏ ਅੰਦਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਪਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮਹਿਲ ਚੁਕਾਈਅਨ ਹਰ ਰਾਖਿਆ ਉਰਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਮਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਮੇ ਸਭ ਡੂਮਣੀ ਦੂਜੇ ਪਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਮ ਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਐ
ਬਿਨ ਸ਼ਬਦੈ ਭਰਮ ਭੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੈ ਤੈ ਦੋਏ ਜੈ ਪਾਵੈ ਤੈ ਦੇ ਹੋਮੇ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੇ ਬਿਰਖ ਕੀ ਕਾਰਕ ਮਾਮਣੀ ਬਿਖੀ ਮਾਹੇ ਸਮਾਹੇ ਬਿਨ ਨਾਵੇਂ ਠੋਰ ਨਾ ਪਾਏਨੀ ਜੰਪੁਰ ਦੁੱਖ ਸਹਾਹੇ ਜਿਉ ਪੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਬੂਝੀਐ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸਭ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਏ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਹੇ ਜਿਹਵਾ ਰਤੀ ਸਬਦ ਸੱਚੇ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਦਿਨ ਨਾਮੇ ਰਤਿਆਂ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰੂ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੈ ਜਿੱਤਰ ਗੁਰੂ ਸ਼ਬਦ ਨਾ ਕਰੇ ਬਿਕ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ ਔਗੁਣ ਬੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣੀ ਅਵਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰੂ ਸ਼ਬਦੀ ਮਨ ਬੇਦਿਆ ਪਰ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦ ਲਿਆਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਰਨੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੋਏ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮੰਤਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰੂ ਸਬਦੀ ਸਲਾਹੀਐ ਹੋਮੇ ਵਿੱਚੋਂ ਖੋਏ ਸਾਤਨ ਨਾਵੇ ਬਾਹਰੀ ਅਵਗੁਣ ਬੰਤੀ ਰੋਏ ਸੱਚ ਸਲਾਹੀ ਸੱਚ ਲਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਹਾਂ ਅਵਗੁਣ ਕੱਢਾਂ ਧੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲੇ ਬਾਂਹ ਲੁੜਾਏ ਆਪਣਾ ਪਿਰ ਨਾ ਪਛਾਣਈ ਕਿਆ ਮੂੰਹ ਦੇਸੇ ਜਾਏ ਜਿਨੀ ਸਖੀ ਕੰਤ ਪਛਾਣਿਆ ਹੁਣ ਤਿਨਕੇ ਲਾਗੂ ਪਾਏ ਤਿਨਹੀ ਜੈਸੀ ਥੀ ਰਹਾਂ ਸਤਸੰਗਤ ਮੇਲ ਮਿਲਾਏ
मुंदे कूड़ मुठी कुड़ियार फिर प्रभ साचा सोहना पाइये गुर विचार रहाओ मनमुकंत न पछाणई तिनको रहन विहाए गर्भ अटियां तृष्णा जले दुख पावे दूजे पाए शब्द रतियां सुहागणी तिन विचो होमे जाए सदा पिर रावे अपना तिना सुख है सुख विहाए ज्ञान विहुणी पिर मोतियां पिर मन पाया जाए ज्ञान मति अंधेर है बिन पिर देखे भुख न जाए आवो मिलो सहेलियो मैं पिर देहो मिलाए पूरे पाग सतगुर मिले फिर पाया सच समाए से सहिया सुहागणी जिनको नदर करे खसम पछाणे अपना तन मन आगे दे करवर पाया अपना होमे दूर करे नानक सोभा बंतियां सुहागणी अंदन भगत करे श्री राग महला तीजा एक पिर रावे अपना हो कदर पूछो जाए सतगुर सेवी भाव कर मैं पिर देहो मिलाए सब उपाय आपे वेखै किस नेड़े किस दूर जिन पिर संगे जानिया फिर रावे सदा हदूर मुंदे तो चल गुर के पाए अंधे रावे फिर अपना सहजे सच समाए रहाओ सब दरतियां सुहागणी सच्चे शब्द सिगार हर वर पायन कर अपने गुर के हेत प्यार सेज सुहावी हर रंग रवे भगत परे भंडार सुप्र प्रीतम मन वसै जे सब सह देह आधार फिर सलाहन अपना तिनके हो सद बलिहारे जाओ मंतन अर्पी सिर देई तिनके लागा पाई जिने एक पछाणिया दूजा पाओ चुकाए गुरमुख नाम पछाणिए नानक सच समाए श्री राग महला तीजा हर जी सच्चा सच तू सब किश तेरा चीरै लख चौरासी तरस दे फेरे बिन गुर भेटै पीरे हर जियो बख्से बख्स लै सुख सदा शरीर है गुर प्रसादी सेव करी सच गहर गंभीर है मन मेरे नाम रते सुख होए गुरमति नाम सलाही है दूजा अवर न कोई रहाओ धर्म राय नु हुकम है वह सच्चा धर्म विचार दूजे पाए दुष्ट आत्मा ओ तेरी सरकार अध्यात्मी हर गुण तास मन जपै एक मुरार तिनकी सेवा धर्म राय करे तन सवारण हार मन के विकार मन तजे मन चूके मोह अपमान आत्म राम पछाणिया सहजे नाम समान बिन सतगुर मुक्त न पाईए मन मुख फिरे दीवान शब्द न चीने कथनी बदनी करे बिख्या माहे समान सब किछ आपे आप है दूजा अवर न कोए ज्यों बुलाए त्यों बोलिए जहाँ आप बुलाए सोए गुरमुख बाणी ब्रह्म है शब्द मिलावा होए नानक नाम समाल तू जित सेवै सुख होए श्री राग महला तीजा जग होमै मैल दुख पाया मल लागी दूजे पाए मल होमै धोती किते किवे न उतरै जेसो तीर्थ नाए बहुबिध कर्म कमाम दे दूनी मल लागी आए पढ़िया मैल न उतरै पूछो ज्ञानियां जाए मन मेरे गुर शरण आवे ता निर्मल होए मनमुख हर हर कर थके मनमुख हर हर कर थके मैल न सकी तो रहाओ मन मैले भगत न हो बई नाम न पाया जाए मनमुख मैले मैले मुए जासन पत गवाए गुर प्रसादी मन वसै मल होमे जाए समाए ज्यों अंधेरे दीपक बालिए त्यों गुर ज्ञान अज्ञान जाए हम किया हम करेंगे हम मूर्ख गवार करने वाला विसरिया दूजे पाए प्यार माया जीवड दुख नहीं सब पब थके संसार गुरमति सुख पाईए सच नाम उरतार जिसनू मिले सो मिले हों तिस बलिहारे जाओ ए मन भगती रतिया सच बाणी निज थाओ मन रते जिहवा रती हर गुण सचे गाओ नानक नाम न विसरे सचे माहे समाओ श्री राग महला चौथा कर पहला मैं मंतन बिरु अतगला क्यों प्रीतम मिले कर आए जां देखा प्रभ अपना प्रभ देखें दुख जाए जाए पुछा तिन सजना प्रभ कित बिद मिले मिलाए मेरे सतगुरा मैं तुझ बिन अवर न कोए हम मूर्ख मुग्ध शरणागति कर कृपा मेले हर सोए रहाओ सतगुर दाता हर नाम का प्रभ आप मिलावे सोए सतगुर हर प्रभु जहा गुर
ਗੁਰ ਜੀਵੜ ਅਵਰ ਨਾ ਕੋਈ। ਹਾਂ ਗੁਰ ਸੁਰਨਾਈ ਢਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ, ਮਨ ਠਕੇ ਨੇ ਨਾ ਪਾਇਆ, ਕਰ ਉਪਾਪ ਥਕੇ ਸਭ ਕੋਈ, ਸਹਿ ਸਿਆਣਪ ਕਰ ਰਹੇ, ਮਨ ਕੋਰੇ ਰੰਗ ਨਾ ਹੋਏ, ਕੂੜ ਕਪਟ ਕੇ ਨੇ ਨਾ ਪਾਇਓ, ਜੋ ਬੀਜੇ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਧੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸੁਬਾਸ, ਵਿਖ ਭੌਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ, ਗੁਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣਤਾਸ, ਹਾਂ ਤਿਸ ਬਿੱਟੋਂ ਚੌਖਨੀਐ, ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ, ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੇ ਪ੍ਰਗਾਸ, ਤਨ ਵਡਭਾਗੀ ਵਡਭਾਗੀਆਂ, ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਬਸ ਕਾਲ, ਉਹ ਫਿਰ ਫਿਰ ਜੋਨ ਪਵਾਈਐ, ਵਿੱਚ ਵਿਸਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭੇਟੀਐ, ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰਬਤ ਭਾਗੀ ਨਾਵਹਿ ਆਏ, ਹੁਣ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ, ਜਨ ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਲਿਵ ਲਾਏ। ਸ੍ਰੀ ਰਾਗ ਮਹੱਲਾ ਚੌਥਾ। ਗੁਣ ਗਾਵਾਂ ਗੁਣ ਵਿਥਰਾਂ, ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆਂ, ਮਿਲ ਸੱਜਣ ਹਰ ਗੁਣ ਗਾਏ, ਹੀਰੇ ਹੀਰ ਮਿਲ ਬੇਦਿਆ, ਰੰਗ ਚੁਲੁਲ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ, ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ, ਗੁਰ ਤਿਸ ਮਿਲਾਵੈ ਸੋਏ ਰਹਾਉ, ਮਨ ਰੰਗੋ ਵਡਭਾਗੀਓ, ਗੁਰ ਤੁੱਠਾ ਕਰੇ ਪਸਾਓ, ਗੁਰ ਨਾਮ ਦ੍ਰਿੜਾਏ ਰੰਗ ਸਿਓ, ਹਾਂ ਸਤਿਗੁਰ ਕੇ ਬਲ ਜਾਉ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲੱਖ ਕੋਟੀ ਕਰਮ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੈ, ਕਰ ਬੈਠਿਆਂ ਨਿਕਟ ਨਿਤ ਪਾਸ, ਅੰਤਰ ਗਿਆਨ ਦੁੱਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋਹੋ ਬੂੜਾ ਬੇੜੀ ਪਾਸ, ਸਤਿਗੁਰ ਬਹੁਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੇ ਭਾਣੇ ਜੋ ਚੱਲੇ, ਵਿੱਚ ਬਹੁਤ ਬੈਠਾ ਆਏ, ਧੰਨ ਧੰਨ ਵਡਭਾਗੀ ਨਾਨਕਾ, ਜਿਨ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹਾਂ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ, ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪਿੱਛੇ ਲਾਗ ਫਿਰਾਓ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ, ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹੁਣ ਸਤਿਗੁਰ ਬਿੱਟੋਂ ਵਾਰਿਆ, ਜਿਨ ਹਰ ਪ੍ਰਭ ਦੀ ਯਾਦ ਦਿਖਾਏ ਰਹਾਉ। ਹੋਏ ਨਿਮਾਣੀ ਟਹਿ ਪਵਾਂ, ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ, ਗੁਰ ਸਤਿਗੁਰ ਕਰੇ ਸਵਾਸ, ਹਾਂ ਗੁਰ ਸਲਾਹੇ ਨ ਰਜਉ, ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ, ਜੋ ਹਰ ਪ੍ਰਭ ਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਏ, ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪਿੱਛੇ ਪਾਏ, ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਪਲਾ ਕਿਤ ਬਿਦ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਉਹ ਬੇਪਰਵਾਹ ਨਾ ਬੋਲਣੀ, ਹਾਂ ਮਲਮਲ ਧੋਵਾਂ ਤਿਨ ਪਾਏ, ਪਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹਾਂ ਮੈਂ ਮਾਰ ਰਹਾਉ, ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ, ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਸਿਖਾਏ, ਜੇ ਵਡਭਾਗੀ ਜਾਣੀਏ, ਜਿਨ ਹਰ ਸਿਖਾਦਾ ਗੁਰ ਪਾਏ, ਇਹ ਹਰਸ ਬਣ ਤ੍ਰਿਣ ਸਬਤ ਹੈ, ਭਾਗਹੀਣ ਨਹੀਂ ਖਾਏ, ਮਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ, ਕੋਈ ਸਤਿਗੁਰ ਆਗੇ ਨਾ ਨਿਭੈ, ਉਹਨਾਂ ਅੰਤਰ ਕ੍ਰੋਧ ਬੁਲਾਏ, ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜੇ ਫਿਰ ਆਥ ਵੈ, ਰਹਿਣ ਸਬਾਈ ਜਾਏ, ਆਪ ਕਟੇ ਨਰ ਨਾ ਬੁਝੈ,
ਨਿਤ ਮੂਸਾ ਲਾਜ ਟੁਕਾਈ, ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੇ ਪਚਾਈ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ ਰਹਾਉ, ਗੁਰਮਤ ਹਰ ਲਿਬ ਉਬਰੈ ਲਿਪਤ ਰਹੇ ਸਰਣਾਈ, ਉਨੀ ਚੱਲਣ ਸਦਾ ਨਿਹਾਲਿਆ, ਹਰ ਖਰ ਖਰ ਹਰ ਖਰ ਚਲੀਆ ਪਤ ਪਾਏ, ਗੁਰਮੁਖ ਦਰਗਹਿ ਮੰਨੀਏ, ਹਰ ਆਪ ਲਏ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਿਨ ਨਾਮ ਮਨ, ਨਾਮ ਰਹਿਣ ਲਿਵ ਲਾਏ, ਅਨਹਦ ਧੁਨੀ ਦਰ ਵੱਜਦੇ, ਦਰ ਸੱਚੇ ਸੋਭਾ ਪਾਏ, ਜਿਨ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹੇ ਸੁਬਾਸ, ਤਿੰਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ, ਨਾਨਕ ਭਾਗ ਵੜੇ ਤਿੰਨਾ ਗੁਰਮੁਖਾਂ, ਜਿਨ੍ਹਾਂ ਅੰਤਰ ਨਾਮ ਪ੍ਰਗਾਸ, ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ, ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ, ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾਰ, ਰਸ ਪੋਗੇ ਖੁਸ਼ੀਆਂ ਕਰਹਿ ਮਾਣੇ ਰੰਗ ਅਪਾਰ, ਬਹੁਤ ਕਰੇ ਫੁਰਮਾਏ ਸੀ ਵਰਤੇ ਹੋਏ ਅਪਾਰ, ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ, ਮੇਰੇ ਮਨ ਸੁਖਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ, ਕੱਪੜ ਪੁਗੜ ਲਪਟਾਇਆ ਸੋਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗ ਕੀਏ ਰਥ ਅਥਾਕ, ਕਿਸਹੀ ਚਿਤ ਨ ਪਾਵਹੀ ਬਿਸਰਿਆ ਸਭ ਸਾਕ, ਸਿਰਜਣ ਹਾਰ ਭੁਲਾਇਆ ਬਿਨ ਨਾਮੇ ਨ ਪਾਕ, ਲਹਿੰਦਾ ਬਦ ਦੁਆਏ ਤੂੰ ਮਾਇਆ ਕਰੇ ਕਤ, ਜਿਸਨੂੰ ਤੂੰ ਪਤਿਆਈਂਦਾ ਸੋਸਣ ਤੁਝੇ ਅਨਿਤ, ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ, ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ, ਗੁਰ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ ਕਿਆ ਮਾਣਸ ਹੋਮੈ ਰੋਏ, ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ, ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ, ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਤਾਰ ਬਾਦ ਸਾਹੀਆਂ, ਵਿੱਚ ਸਹਸੇ ਪਰੀਆਂ ਪਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੈ ਦੁੱਖ ਸਹਸਾ ਮਿਟ ਗਿਆ ਰਹਾਉ, ਜੇਤੇ ਥਾਨ ਥਨੰਤਰਾਂ ਤੇਤੇ ਪਵ ਆਇਆ, ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ, ਸਭ ਕੋ ਬਸਗਤ ਕਰ ਲਿਆਉਣ ਬਿਨ ਨਾਮੇ ਖਾ ਕਰ ਲਿਆ, ਕੋਟ ਤੇਤੀ ਸੇਵਕਾਂ ਸਿੱਧ ਸਾਧਕ ਦਰ ਖਰਿਆ, ਗਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ, ਸ੍ਰੀ ਰਾਗ ਮਹੱਲਾ ਪੰਜਵਾਂ, ਭਲਕੇ ਉੱਠ ਪਪੋਲੀਐ ਬਿਨ ਬੁੱਝੈ ਮੁਕਤ ਜਾਣ, ਸੋ ਪ੍ਰਭ ਚਿਤ ਨ ਆਇਓ ਛੂਟੈ ਗੀ ਬੇਬਾਣ, ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੈ ਸਭ ਮੁਕਦੀ ਚੱਲੀ ਰਹਿਣ ਰਹਾਉ, ਕੁਦਮ ਕਰੇ ਪਸ ਪੰਖੀਆਂ ਦਿਸੇ ਨਾਹੀ ਕਾਲ, ਉਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ, ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲ, ਜੋ ਕਰ ਛੱਡ ਗਬਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੇ, ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨ ਸਕਈ ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਸ੍ਰੀ ਰਾਗ ਮਹੱਲਾ ਪੰਜਵਾਂ, ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਆਇਆ, ਮਾਇਆ ਕਾਮ ਵਿਆਪਿਆ ਸਮਝੇ ਨਹੀਂ ਗਵਾਰ, ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ, ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੇ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਹੇ ਰਹਾਉ, ਹਰੀ ਨਾਹੀ ਨਹਿ ਡਡੂਰੀ ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ, ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣਿਆ ਲੁਣ ਮਿਣਿਆ ਖੇਤਾਰ, ਪਹਿਲੇ ਪਹਿਰ ਧੰਦੇ ਗਿਆ ਦੂਜੇ ਪਰਸੋਇਆ, ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ, ਕਦੇ ਚਿਤ ਨ ਆਇਓ ਜਿਨ ਜੀਓ ਪਿੰਡ ਦੀਆ, ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ, ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਣ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ, ਧੰਦਾ ਸਭ ਜਲਾਇਕ ਹੈ ਗੁਰਨਾਮ ਦੀਆ ਸੱਚ ਸੁਆਓ,
ਆਸਾ ਸਭੇ ਲਾਹਿਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕ ਤੇ ਤੁੱਠੇ ਪਾਵਾਂ ਦੇਵ ਸਭ ਕਿਛ ਬਸਕਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੇ ਬਲ ਹਾਰਣੇ ਮਨਸਾ ਸਭ ਪੂਰੇਵ ਇੱਕੋ ਦਿਸੋ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੇ ਹਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੁੱਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਹੋਵੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜਿਸ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤ ਹਾਂ ਜਿੱਥੇ ਮਿਰਤ ਨ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀੜੇ ਸਿਰ ਸਾਹਾਂ ਪਾਤ ਸਾਹੋ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਬੇ ਸਾਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇਤੀ ਕਰ ਸੇਤੀ ਜਪਨਾਓ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗਿੰਦ ਨਿਤ ਗਾਓ ਰਹਾਓ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਸਾਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਬਖਾਣੀਐ ਉੱਚੋ ਉੱਚਾ ਹੋਏ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਾ ਸਕਾਓ ਨਾਨਕ ਪ੍ਰਮਿਆ ਕਰ ਸੱਚ ਦੇਵ ਆਪਣਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲਏ ਛਡਾਏ ਰਹਾਓ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਧਾਨ ਜਾਂ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਪਾਪ ਸਿਆਣ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉਮੈ ਤਾਪ ਨਾਨਕ ਗੁਰ ਕੋ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਅਧਾਰ ਤਿਰ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਾ ਗੁਰ ਪੂਰਾ ਅਰਾਧਨਿਤ ਇੱਕ ਸਕੀ ਲਿਵ ਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭੂ ਨਾ ਵਿਸਰੈ ਜਿਨ ਸਭ ਕੁਛ ਬਸ ਕੀਤਾ ਕਰ ਇੱਕੋ ਬਾਹਰ ਇੱਕੋ ਥਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਕ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾ ਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੂ ਹੋਏ ਗੁਰ ਪੂਰੇ ਪੂਰਾ ਪਿਆ
ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ।

ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉ ਜਿਉ ਜਾਪੇ ਵਾਏ ਜਿਸਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹੋ ਅਗਮਾ ਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਦਗਾਰ ਰਹਾਉ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੇ ਕੋਈ ਜੇ ਸੋ ਸਾਇਰ ਮੇਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੌਂਦੇ ਔਰ ਸ਼ਹੀਦ ਸੇਖ ਮਸਾਇਕਾ ਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨ ਸਾਜੇ ਪੁੱਛ ਨ ਢਾਹੇ ਪੁੱਛ ਨ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤਾ ਦੇ ਥਾਵਾ ਨਾਮ ਨ ਜਾਣੀਏ ਨਾਵਾਂ ਕੇਵੜ ਨਾਵ ਜਿੱਥੇ ਵਸੇ ਮੇਰਾ ਪਾਤ ਸਾਹੋ ਸੇ ਕੇਵੜ ਹੈ ਥਾਓ ਅੰਬੜ ਕੋਈ ਨਾ ਸਕਈ ਹੋਂ ਕਿਸ ਨੂੰ ਪੁੱਛੋ ਜਾਓ ਵਰਨ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਾਵੈ ਤਾ ਦੇ ਹੁਕਮ ਸਮਾਰੇ ਆਪਣਾ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਏ ਦੇ ਕੈ ਰਿਹਾ ਸੁਮਾਰ ਨਾਨਕ ਤੋਟ ਨਾ ਆਵੀ ਤੇਰੇ ਜੁਗ ਹੈ ਜੁਗ ਭੰਡਾਰ ਮਹੱਲਾ ਪਹਿਲਾ ਸਭੈ ਕੰਤ ਮਹੇਲੀਆਂ ਸਗਲੀਆਂ ਕਰੇ ਸਿਗਾਰ ਗਣਤ ਗਣਾਵੇ ਆਈਆਂ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ ਹਰ ਜਿਉ ਇਓ ਪਿਰ ਰਾਵੈ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ ਗੁਰ ਸ਼ਬਦੀ ਸਿਗਾਰੀਆ ਤਨ ਮਨ ਪਿਰਕੈ ਪਾਸ ਦੁਇ ਕਰ ਜੋੜ ਖੜੀ ਤੱਕੇ ਸੱਚ ਕਰੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਪੈ ਆਈ ਭਾਏ ਰਤੀ ਰੰਗ ਰਾਸ ਫਿਰ ਕੀ ਚੇਰੀ ਕਾਢੀਏ ਲਾਲੀ ਮਾਨੇ ਨਾ ਉਹ ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹੋਂ ਸਾਧ ਬਲਿਹਾਰੇ ਜਾਓ ਸਾ ਤਨ ਰੰਡ ਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਪਿਰ ਰਸਾਲੂ ਨੌਤਨੋ ਸਾਚੋ ਮਰੇ ਨਾ ਜਾਏ ਨਿਤ ਰਵੇ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸੇਗਾਰ ਚੰਦਨ ਜੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੀਤ ਪਿਆਰ ਨਿਸ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾਂ ਤਨ ਕੰਤ ਨਰਾਵੀਐ ਤਾਂ ਬਿਰਥਾ ਜੋਬਨ ਜਾਏ ਸੇਜੇ ਕੰਤ ਮਹੇਲੜੀ ਸੂਤੀ ਬੂਝ ਨ ਪਾਏ ਹੋਂ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਗ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਵਸੀਠ ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬਹਿਥਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਣ ਤੂੰ ਸ਼ਬਦ ਲਗਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਬਰੇ ਸਾਚੇ ਸਿਉਂ ਲਿਵਲਾਏ ਹਰ ਜਿਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੇ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਮੈ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗਚਾਰ
ਹਉਮੈ ਤ੍ਰਿਸ਼ਨਾ ਮਾਰਕੈ ਸੱਚ ਰੱਖਿਆ ਉਰਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗੈ ਬੈਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਏ ਕਹਿਣ ਨਾ ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ ਭਾਈ ਰੇ ਇਉਂ ਸਿਰ ਜਾਣੋ ਜਾਲ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਬਾਂਧੋ ਕਾਲ ਕੋ ਬਿਨ ਗੁਰਕਾਲ ਅਫਾਰ ਸੱਚ ਰੱਤੇ ਸੇ ਉਭਰੇ ਦੁਬਿਧਾ ਛੋੜ ਬੇਕਾਰ ਹਉ ਤਿਨਕੇ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ ਬਿਨ ਨਾਵੇਂ ਚੁਣ ਸੱਟੀਐ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ ਬਾਜ ਗੁਰੂ ਗੋ ਬਾਰ ਹੈ ਬਿਨ ਸਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮਿਲਣ ਹਾਰ ਗੁਰ ਸਬਦੀ ਸਾਹ ਲਾਹੀਏ ਅੰਤ ਨ ਪਾਰਾਵਾਰ ਤਿੱਥੇ ਕਾਲ ਨ ਪੜਾਏ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸੱਭੈ ਉਪਜੇ ਹੁਕਮੀ ਕਾਰ ਕਮਾਹੇ ਹੁਕਮੇ ਕਾਲੇ ਵਸ ਹੈ ਹੁਕਮੀ ਸੱਚ ਸਮਾਹੇ ਨਾਨਕ ਜੋਤਿ ਸੁਭਾਵੈ ਸੋਧੀਏ ਇਹਨਾਂ ਜਨਤਾਂ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੀਵਾ ਜੂਠੀ ਹੋਏ ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਵ ਸ਼ਬਦ ਨ ਮਾਂਜੀਏ ਸੱਚੇ ਤੇ ਸੱਚ ਹੋਏ ਮੁੰਦੈ ਗੁਣਹੀਣੀ ਸੁਖ ਕੇ ਪਿਰ ਰਲੀਆ ਰਸ ਮਾਨਸੀ ਸੱਚ ਸ਼ਬਦ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਏ ਧਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਇਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਆਵੈ ਗੁਣ ਨਾਲ

ਅੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੋਤੀ ਸੋਕਿਤ ਸਾਧ ਪਿਰਕੇ ਕਾਮਨ ਆਵਈ ਬੋਲੇ ਫਾਦਲ ਬਾਦ ਦਰ ਕਰ ਢੋਈ ਨਾਲ ਹੈ ਛੂਟੀ ਦੂਜੇ ਸਾਧ ਪੰਡਿਤ ਬਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਾਹ ਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ ਵਾਦ ਵਿਰੋਧੇ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨ ਛੂਟ ਸੀ ਕੈ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਚੈ ਵਾਸ ਪੁਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੈ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੈ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈਏ ਗੁਰਮਤਿ ਪੂਰਾ ਸੋਈ ਰਹਾਓ ਬਿਨ ਰਾਸੀ ਵਾਹ ਪਾਰੀਆਂ ਤੱਕੇ ਕੁੰਡਾ ਚਾਰ ਮੂਲ ਨ ਬੁੱਝੇ ਆਪਣਾ ਵਸਤ ਰਹੀ ਘਰ ਵਾਰ ਬਿਨ ਵੱਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ

ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ, ਸੇਵਕ ਪਰਿਵਾਰਾਂ ਨੂੰ ਸਤਿਗੁਰੂ ਜੀ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਸਮਾਂ ਕਾਫੀ ਹੋ ਚੁੱਕਾ ਹੈ, ਸੋ ਬੇਨਤੀ ਹੈ ਕਾਕਾ ਜੀ ਨੂੰ, ਕਾਕਾ ਜੀ ਦੀ ਕਲਗੀ ਵਧਾ ਦਿੱਤੀ ਜਾਏ ਸਭ ਤੋਂ ਪਹਿਲਾਂ, ਉਸ ਤੋਂ ਉਪਰੰਤ ਮੱਥਾ ਟੇਕ ਕੇ ਮਹਾਰਾਜ ਦੇ ਸਨਮੁਖ ਬੈਠਣ, ਅਤੇ ਬੱਚੀ ਪਰਿਵਾਰ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੱਚੀ ਨੂੰ ਵੀ ਗੁਰੂ ਦਰਬਾਰ ਦੇ ਵਿੱਚ ਲਿਆਂਦਾ ਜਾਏ ਤਾਂ ਕਿ ਸਮੇਂ ਸਿਰ ਆਨੰਦ ਕਾਰਜ ਆਰੰਭ ਹੋ ਸਕਣ। ਸੋ ਬੇਨਤੀ ਪ੍ਰਵਾਨ ਕਰਨੀ। ਆਓ ਪਿਆਰ ਸਤਿਕਾਰ ਸਹਿ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਹੁਣ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਏਗੀ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਮਾਤਾ ਪਿਤਾ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਖੜ੍ਹੇ ਹੋਣਗੇ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਸਜੀ ਰਹੇ, ਸੋ ਬੇਨਤੀ ਹੈ ਬੱਚੇ ਬੱਚੇ ਨੂੰ ਅਤੇ ਇਹਨਾਂ ਦੇ ਪੇਰੈਂਟਸ ਅਰਦਾਸ ਵਾਸਤੇ ਖੜ੍ਹੇ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਅਰਦਾਸ ਮਿਹਰ ਕਰੈ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਧਰ ਜੀੜੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੈ ਰਾਸ

0: ਸੋ ਬੱਚਿਆਂ ਨੂੰ ਬੇਨਤੀ ਹੈ, ਪਹਿਲੋਂ ਦਾਸ ਲਾਵਾਂ ਦਾ ਪਾਠ ਕਰਨਗੇ ਆਪ ਜੀ ਨੇ, ਅਦਬ ਸਤਿਕਾਰ ਸਹਿਤ ਸਰਵਣ ਕਰਨਾ ਹੈ ਜਦੋਂ ਰਾਗੀ ਸਿੰਘ ਗਾਇਨ ਕਰਨ। ਆਪ ਜੀ ਨੇ ਇਕੱਠਿਆਂ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਸੱਜੇ ਪਾਸੇ ਰੱਖ ਕੇ ਇਸ ਪਾਸੋਂ ਪਰਿਕਰਮਾ ਕਰਦੇ ਹੋਏ ਆਪਣੇ ਨਿਯਤ ਸਥਾਨ 'ਤੇ ਪਹੁੰਚ ਕੇ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਮੱਥਾ ਟੇਕਣਾ ਹੈ। ਸੋ ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ, ਆਓ ਪਿਆਰ ਸਤਿਕਾਰ ਸਹਿਤ ਸਰਵਣ ਕਰੋ ਜੀ। ਪੱਲਾ ਫੜ ਕੇ ਰੱਖੋ ਤੁਸੀਂ।
1: ਸਤਨਾਮ ਸ੍ਰੀ ਵਾਹਿਗੁਰੂ ਜੀ।
0: ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੀਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵਹੂ ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧਹੂ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੁਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਚਲੋ ਜੀ ਮੱਥਾ ਟੇਕ।

ਜੀਓ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵਿਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ।

ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੀਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪਿਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਚਲੋ ਜੀ।

ਸੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਤਹਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕਰ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਮਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੋਏ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਜਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਹੇ ਕਹਾਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਦਰ ਕਰਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ ਜੀ ਬੀਬੀ ਚਰਨਜੀਤ ਕੌਰ ਦੁੱਲੇ ਸਮੂਹ ਪਰਿਵਾਰ ਨੂੰ ਸੱਚੇ ਪਾਤਸ਼ਾਹ ਨੇ ਉਹਦੇ ਸਪੁੱਤਰ ਕਾਕਾ ਅਮਨਦੀਪ ਸਿੰਘ ਦੁੱਲੇ ਦਾ ਸ਼ੁਭ ਆਨੰਦ ਕਾਰਜ ਸੱਚੇ ਪਾਤਸ਼ਾਹ ਜੀਓ ਬੀਬੀ ਮਨਮੀਤ ਕੌਰ ਕੁਲਾਰ ਸਪੁੱਤਰੀ ਭਾਈ ਗੁਰਦੀਪ ਸਿੰਘ ਕੁਲਾਰ ਸਰਦਾਰਨੀ ਕਿਰਨਜੀਤ ਕੌਰ ਕੁਲਾਰ ਸੱਚੇ ਪਾਤਸ਼ਾਹ ਜੀਓ ਭਾਈ ਅਮਨਦੀਪ ਸਿੰਘ ਬੀਬੀ ਮਨਮੀਤ ਕੌਰ ਦੇ ਸ਼ੁਭ ਆਨੰਦ ਕਾਰਜ ਆਪ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਸਾਖੀ ਰੂਪ ਹੋ ਕਰਕੇ ਕਾਰਜ ਨੇਪਰੇ ਚਾੜੇ ਸੱਚੇ ਪਾਤਸ਼ਾਹ ਜੀ ਸਫਲਤਾਵਾਂ ਬਖਸ਼ੀਆਂ ਹਨ ਕਿਰਪਾ ਕਰਨੀ ਪਾਤਸ਼ਾਹ ਜੀਓ ਆਨੰਦ ਕਾਰਜ ਦੀ ਸੱਚੇ ਪਾਤਸ਼ਾਹ ਜੀ ਸੇਵਾ ਨਿਭਾਉਂਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਕਰਦਿਆਂ ਹੋਇਆਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਪਾਤਸ਼ਾਹ ਜੀ ਦੋਨਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਬਖਸ਼ਣੀ ਸੁਭਾਗ ਜੋੜੀ ਦੇ ਸੀਸ ਤੇ ਮੇਰਾ ਪ੍ਰਿਆਸ ਰੱਖਣਾ ਇਸ ਵੇਲੇ ਇਹਨਾਂ ਖੁਸ਼ੀਆਂ ਦੇ ਸਮੇਂ ਵਿੱਚ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਪ੍ਰਵਾਨ ਕਰਨੀ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਖਜ਼ਾਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਮ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਜੀ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ, ਮਿਹਰ ਕਰੈ ਜਿਸ ਮਿਹਰਬਾਨ ਤਾਂ ਕਰ ਜਿਆਵੈ ਰਾਸ। ਧਰਨ ਸਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉੱਠਾ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਸੋ ਆਓ ਹੁਣ ਅਗਲਾ ਪ੍ਰੋਗਰਾਮ ਆਪ ਜੀ ਨੂੰ ਸ਼ਰਮ ਕਰਾਉਣਗੇ ਗੁਰੂ ਘਰ ਦੇ ਮੁੱਖ ਸੇਵਾਦਾਰ ਵੀਰ ਜਸਵਿੰਦਰ ਸਿੰਘ ਜੀ ਜੰਡੀ। ਉਹਨਾਂ ਪਾਸੋਂ ਪਿਆਰ ਸਤਿਕਾਰ ਸੇ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੋਂ ਪਿਆ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਬੋਲਾਂ, ਮੈਂ ਗੁਰੂ ਘਰ ਦੇ ਗਿਆਨੀ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਬਖਸ਼ਿਸ਼, ਸੰਗਤ ਸਨਮਾਨ ਜੋ ਸਰੋਪਾ ਹੈ ਉਹ ਬੱਚੇ ਬੱਚੀ ਨੂੰ ਪਹਿਲਾਂ ਸਰੋਪਾ ਦੇਣ, ਉਸ ਤੋਂ ਅੱਗੇ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ। ਗਿਆਨੀ ਜਗਤਾਰ ਸਿੰਘ ਜੀ, ਬੱਚੇ ਬੱਚੀ ਨੂੰ ਬੇਨਤੀ ਹੈ ਕਿ ਮੱਥਾ ਟੇਕ ਕੇ ਉੱਠ ਕੇ ਅਤੇ ਸਰੋਪੇ ਲੈ ਲਓ।

ਕੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਬੱਚੇ ਬੱਚੀ ਨੂੰ ਬੈਠ ਜਾਣ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਸ਼ੁਭ ਆਨੰਦ ਕਾਰਜ ਕਾਕਾ ਅਮਨਦੀਪ ਸਿੰਘ ਦੁੱਲੇ ਅਤੇ ਸਪੁੱਤਰ ਸਰਦਾਰ ਮਨਜੀਤ ਸਿੰਘ ਦੁੱਲੇ ਅਤੇ ਸਰਦਾਰਨੀ ਚਰਨਜੀਤ ਕੌਰ ਦੁੱਲੇ ਦਾ ਸ਼ੁਭ ਆਨੰਦ ਕਾਰਜ, ਬੱਚੀ ਮਨਮੀਤ ਕੌਰ ਕੁਲਾਰ, ਸਪੁੱਤਰੀ ਸਰਦਾਰ ਗੁਰਦੀਪ ਸਿੰਘ ਕੁਲਾਰ ਅਤੇ ਸਰਦਾਰਨੀ ਕਿਰਨਜੀਤ ਕੌਰ ਕੁਲਾਰ ਦਾ ਸ਼ੁਭ ਆਨੰਦ ਕਾਰਜ ਗੁਰੂ ਮਰਜ਼ਾਦਾ ਦੁਆਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਪੂਰਨ ਹੋਇਆ ਹੈ। ਗੁਰੂ ਮਹਾਰਾਜ ਦੀ ਜੋ ਮਰਜ਼ਾਦਾ ਨਿਭਾ ਰਹੇ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ, ਸਭ ਤੋਂ ਪਹਿਲਾਂ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਸਾਖੀ ਰੂਪ ਹੋ ਕੇ ਇਸ ਕਾਰਜ ਨੂੰ ਨੇਪਰੇ ਚੜਵਾਇਆ ਅਤੇ ਜੋ ਗੁਰੂ ਘਰ ਦੇ ਵਜ਼ੀਰ, ਗੁਰੂ ਕੇ ਕੀਰਤਨੀਏ ਜਿਨ੍ਹਾਂ ਨੇ ਇਸ ਮਰਜ਼ਾਦਾ ਨੂੰ ਸੰਪੂਰਨ ਕੀਤਾ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਮਹਾਰਾਜ ਨੇ ਇਸ ਸੁਭਾਗ ਜੋੜੀ ਨੂੰ ਗ੍ਰਿਸਤੀ ਜੀਵਨ ਵਿੱਚ ਇਹ ਅੱਜ ਪ੍ਰਵੇਸ਼ ਕੀਤਾ ਹੈ, ਗ੍ਰਿਸਤੀ ਜੀਵਨ ਦਾ ਪਿੰਡ ਆ ਜਿਹੜਾ ਬਹੁਤ ਲੰਮਾ ਪਿੰਡ ਆ ਹੁੰਦਾ ਹੈ। ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਮਹਾਰਾਜ ਇਸ ਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਰੱਖ ਕੇ ਗ੍ਰਿਸਤੀ ਜੀਵਨ ਵਿੱਚ ਇਹਨਾਂ ਨੂੰ ਪੂਰਨ ਕਾਮਯਾਬੀਆਂ ਬਖਸ਼ਣ ਅਤੇ ਸੰਸਾਰ ਦੀ ਹਰ ਖੁਸ਼ੀ ਗੁਰਮਤਿ ਅਨੁਸਾਰ ਇਸ ਭਾਗ ਜੋੜੀ ਦੀ ਝੋਲੀ 'ਚ ਪਾਉਣ। ਅਤੇ ਮੈਂ ਜੋ ਦੋਵੇਂ ਪਰਿਵਾਰ ਹੈ, ਸਾਡੇ ਲੋਕਲ ਪਰਿਵਾਰ ਹੈ ਅਤੇ ਦਾਸ ਤਕਰੀਬਨ ਦੋਹਾਂ ਪਰਿਵਾਰਾਂ ਵੱਲੋਂ ਹੀ ਆਪ ਸੰਗਤਾਂ ਨੂੰ ਵਧਾਈ ਦਿੰਦਾ ਅਤੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਇਹਨਾਂ ਦੋਹਾਂ ਪਰਿਵਾਰਾਂ ਦੇ ਅੱਜ ਖੁਸ਼ੀਆਂ ਵਿੱਚ ਸਾਂਝ ਪਾਉਣ ਵਾਸਤੇ ਆਏ ਹਾਂ, ਕਿਉਂਕਿ ਇੱਧਰ ਬੱਚੀ ਦਾ ਪਰਿਵਾਰ ਜਿਹੜਾ ਬੜਾ ਹੀ ਸਤਿਕਾਰਯੋਗ ਪਰਿਵਾਰ ਯੂਨੀਵਰਸਿਟੀ ਵਿੱਚ ਰਹਿੰਦੇ ਨੇ, ਇਹ ਬੱਚੇ ਸਾਡੇ ਬੱਚੇ ਇਕੱਠੇ ਗਰੋ ਹੋਏ ਆ, ਕਿਉਂਕਿ ਅਸੀਂ ਵੀ ਯੂਨੀਵਰਸਿਟੀ 'ਚ ਰਹਿੰਦੇ ਹਾਂ। ਅਤੇ ਇਸੇ ਤਰ੍ਹਾਂ ਜੋ ਦੁੱਲੇ ਪਰਿਵਾਰ ਹੈ, ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਅਤੇ ਭੈਣ ਜੀ ਚਰਨਜੀਤ ਕੌਰ, ਇਹ ਪਰਿਵਾਰ ਵੀ ਸਾਡੇ ਲੋਕਲ ਪਰਿਵਾਰ ਆ। ਗਾਂ ਇਹਨਾਂ ਦਾ ਨਾਨਕਾ ਪਰਿਵਾਰ ਜੋ ਅਟਵਾਲ ਪਰਿਵਾਰ ਹੈ, ਜੋ ਸਰਦਾਰ ਗੁਰਪਾਲ ਸਿੰਘ ਜੀ ਅਟਵਾਲ ਅਤੇ ਜਸਵਿੰਦਰ ਸਿੰਘ ਅਟਵਾਲ ਦਾਸ ਨੇ ਇਹਨਾਂ ਵੀਰਾਂ ਦੇ ਨਾਲ ਇਕੱਠੀ ਕਿਰਤ ਵੀ ਕੀਤੀ, ਕੰਮ ਵੀ ਕੀਤਾ, ਪੁਰਾਣੇ ਸਾਡੇ ਇਹਨਾਂ ਪਰਿਵਾਰਾਂ ਦੇ ਨਾਲ ਸਾਂਝਾ ਸੰਬੰਧ ਨੇ, ਸੋ ਸਾਰੇ ਹੀ ਪਰਿਵਾਰ ਬੜੇ ਸਤਿਕਾਰਯੋਗ ਨੇ। ਉੱਧਰ ਬੱਚੀ ਦੇ ਪਰਿਵਾਰ ਵੱਲ ਜੋ ਬੈਂਸ ਪਰਿਵਾਰ ਹੈ ਉਹ ਵੀ ਸਤਿਕਾਰਯੋਗ, ਹਰਿੰਦਰ ਸਿੰਘ ਬੈਂਸ, ਉਹਨਾਂ ਦਾ ਸਾਰਾ ਬੈਂਸ ਪਰਿਵਾਰ, ਕਿਉਂਕਿ ਅਸੀਂ ਪਿੰਡਾਂ ਤੋਂ ਵੀ ਬਹੁਤਾ ਦੂਰ ਨਹੀਂ, ਤਕਰੀਬਨ 2.5-3 ਕਿਲੋਮੀਟਰ ਸਾਡਾ ਪਿੰਡ ਆ ਅਤੇ ਇਹਨਾਂ ਦੇ ਪਿੰਡ ਸਾਡੀ ਆਮ ਹੀ ਨਾਚ ਕੇ ਪਿੰਡ ਜਾਣੀ ਆਉਣੀ ਸੀ, ਕਿਉਂਕਿ ਇਹਨਾਂ ਦੇ ਪਿੰਡ ਸਰਦਾਰ ਨਿਰੰਜਣ ਸਿੰਘ ਜੀ ਉਹਨਾਂ ਦਾ ਸਪੁੱਤਰ ਦਾਸ ਦੇ ਨਾਲ ਪੜ੍ਹਿਆ ਕਰਦਾ ਸੀ ਅਤੇ ਤਕਰੀਬਨ ਅਸੀਂ ਦੋਸਤ ਹੁੰਦੇ ਸੀ ਬਹੁਤ ਜ਼ਿਆਦਾ ਅਤੇ ਉੱਥੇ ਜਾਇਆ ਕਰਦੇ ਸੀ। ਸੋ ਇਹ ਬੜੇ ਚੰਗੇ ਪਰਿਵਾਰ ਨੇ। ਗਾਂ ਇਹਨਾਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਕਮਲ ਅਟਵਾਲ, ਕਮਲ ਸਮਰਾ ਸੋਰੀ, ਅਤੇ

0: ਅੱਛਾ ਮੈਂ ਤਾਂ ਕਿਹਾ ਚਲੇ ਗਿਆ ਯਾਰ ਤੁਸੀਂ ਆ ਜਾਓ
1: ਗੁਰੂ ਪਿਆਰੀ ਸਾਹਿਬ ਸਿੰਘ ਜੀ ਰਸਨਾ ਪਵਿੱਤਰ ਕਰੋ ਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੁਲੇ ਪਰਿਵਾਰ ਤੇ ਕੁਲਾਰ ਪਰਿਵਾਰ ਨੂੰ ਤੇ ਸਾਰ ਰਿਸ਼ਤੇਦਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਨਮੀਤ ਤੇ ਮੇਰਾ ਪੁੱਤ ਅਮਨ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਅਮਨ ਛੋਟੇ ਹੁੰਦੇ ਤੋਂ ਹੀ ਅਸੀਂ ਇਕੱਠੇ ਹੀ ਰਹੇ ਹਾਂ। ਇਹ ਨਾ ਮੈਂ ਇੱਕ ਗੱਲ ਕਰਨੀ ਸੀ, ਉਹ ਮੈਨੂੰ ਭੁੱਲਦੀ ਨਹੀਂ ਕਦੀ। ਜਦੋਂ ਛੋਟਾ ਜਿਹਾ ਹੁੰਦਾ ਸੀ, ਗੋਲਮੋਲ ਜਿਹਾ ਹੁੰਦਾ ਸੀ, ਤੇ ਮੇਰਾ ਵੀਰ ਮਨਜੀਤ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬੌਸ ਵੀ ਕਹਿੰਦੇ ਹਾਂ, ਇਹ ਪਤਾ ਕੀ ਕਹਿੰਦਾ ਹੁੰਦਾ, ਕਹਿੰਦਾ ਵੀ ਅਮਨ ਕੰਧ ਸਿਰ ਮਾਰ ਤੈਨੂੰ ਫੁੱਟਬਾਲ ਦਾ ਪਲੇਅਰ ਬਣਾਉਣਾ। ਤੇ ਹੁਣ ਤੇ ਪਰਮਾਤਮਾ ਨੇ ਹੋਰ ਵੀ ਬੜੀਆਂ ਕੁਛ ਜੰਨੀ ਸਾਹਿਬ ਮਾਈਕ ਨਹੀਂ ਹੋਣੀ ਕਰ ਦਿਓ ਮਾੜਾ ਜਿਹਾ,
0: ਹੁਣ ਤਾਂ ਲੱਭਣਾ ਪੈਣਾ,
1: ਲੈ ਫਿਕਸ ਕੀਤੀ ਇਹਨਾਂ ਨੂੰ ਮਾਈਕ ਵੀ ਲੱਭਣਾ ਪੈਂਦਾ। ਮੈਂ ਮਿਊਜ਼ਿਕ ਬਣਾ ਕੇ ਲਿਆਂਦਾ ਸੀਗਾ ਵੈਸੇ, ਪਰ ਕੋਈ ਗੱਲ ਨੀ, ਉਹ ਤੋਂ ਬਿਨਾਂ ਹੀ ਸਰਦ। ਅਮਨ ਦੋ ਲਫ਼ਜ਼ ਤੁਹਾਡੇ ਵਾਸਤੇ ਲਿਖੇ ਆ ਤੇ ਆਈ ਹੋਪ ਯੂ ਵਿਲ ਲਾਈਕ ਇਟ। ਜਿਹਨੂੰ ਮੈਂ ਮਾਈਕ ਲਾਉਂਦੇ ਆ ਤੇ ਮੈਂ ਸ਼ੁਰੂ ਕਰ ਦਿੰਦਾ ਲੱਗੇ।

ਇਸ ਸੇਰੇ ਵਿੱਚ ਮੇਰ ਹੈ ਸਤਿਗੁਰਾਂ ਦੀ ਤੇ ਇਸ ਸੇਰੇ ਵਿੱਚ ਸ਼ਾਨ ਪੰਜਾਬ ਦੀ ਏ ਇਹਦੇ ਵਿੱਚ ਪਰਿਵਾਰ ਦੇ ਚਾਲੁਕੇ ਤੇ ਮੇਰ ਇਸ ਵਿੱਚ ਸੁੱਚੇ ਗੁਲਾਬ ਦੀ ਏ ਤਾਰ ਤਾਰੇ

ਫੇਰਾ ਸਿਰ ਤੇ ਪੰਜਾਬੀ ਜਦ ਬੰਨਦਾ ਲਾਲੀ ਆਉਂਦੀ ਗੁਲਾਬ ਦੇ ਮੂੰਹ ਉੱਤੇ ਤੇ ਲਾੜਾ ਪੱਗ ਸੋਹਣੀ ਜੀ ਜਦੋਂ ਬੰਨਦਾ ਇਹਨਾਂ ਕੋਲ ਨੀ ਚੱਲਿਆ ਸੋਹਣੇ ਸਹਿਰੇ ਵਾਲੇ ਆਵ ਤੈਨੂੰ ਮਿਲਣ ਵਧਾਈਆਂ ਲੈ ਕੇ ਸੇਰਾ ਅਰਸ਼ ਤੋਂ ਭਰੀਆਂ ਨੇ ਆਈਆਂ ਮੱਥੇ ਤੇਰੇ ਤਾਜ ਹੈ ਯੋਧੇ ਬਲਵੀਰਾ ਸੋਹਣਾ ਤੇਰਾ ਮੁਖੜਾ ਤੇ ਸੋਹਣਾ ਚੀਰਾ ਮੇਰਾ ਦਾ ਮੀਂਹ ਵਸਿਆ ਤੇ ਰੱਬ ਝੜੀਆਂ ਲਾਈਆਂ ਝੜੀਆਂ ਲਾਈਆਂ ਸੋਹਣੇ ਸੇਰੇ ਵਾਲੇ ਆਵ ਤੈਨੂੰ ਮਿਲਣ ਵਧਾਈਆਂ ਸੋਹਣੇ ਸੇਰੇ

ਵੇਖ ਕੇ ਰਹਿ ਅਕਲ ਹੈਰਾਨੀ ਦੱਸਦਾ ਕਰ ਦਾਸੀਆਂ ਵੋ ਤੇਰੇ ਚਰਨੀ ਲਾਈਆਂ ਚਰਨੀ ਲਾਈਆਂ ਸੋਹਣੇ ਸਿਰ ਵਾਲਿਆ ਵੋ ਤੈਨੂੰ ਮਿਲਣ ਵਧਾਈਆਂ ਹੋ ਕੇ ਰਹਿਣਾ ਦਯਾਵਾਨ ਨਾ ਬਣੀ ਗਮਾਨੀ ਕਰਸੀ ਤੇਰੀ ਵੀਰਤਾ ਉਹ ਰੱਬ ਦੋਹੀ ਜਹਾਨੀ ਖੁਸ਼ੀ ਹੋਈ ਪਰਿਵਾਰ ਨੂੰ ਅੱਜ ਸਾਰੇ ਭਾਈਆਂ ਸਾਰੇ ਭਾਈਆਂ ਸੋਹਣੇ ਸਿਹਰੇ ਵਾਲ

0: ਹੈ ਦੁਨੀਆ ਸਾਰੀ। ਬੜਾ ਚਿਰ ਹੋ ਗਿਆ ਵੇਟ ਕਰਦੇ ਨੂੰ। ਸਵੇਰ ਤਾਈ ਪਰਖਦੀ ਹੈ ਦੁਨੀਆ ਸਾਰੀ, ਸੇਰੇ ਨੂੰ ਹੈ ਤਰਸਦੀ ਜਿਤਨੀ ਸੰਸਾਰੀ। ਹੋਈਆਂ ਖੁਸ਼ੀਆਂ ਸਭ ਨੂੰ ਅੱਜ ਦੂਣ ਸਵਾਈਆਂ, ਦੂਣ ਸਵਾਈਆਂ। ਸੋਹਣੇ ਸੇਰੇ ਵਾਲੇ ਆਓ ਤੈਨੂੰ ਮਿਲਣ ਵਧਾਈਆਂ। ਤਜ ਦੇ ਮਨ ਚੋਂ ਈਰਖਾ ਤਜ ਮਾਣ ਜਵਾਨੀ, ਆਏ ਗਏ ਦੀ ਸੇਵਾ ਨੂੰ ਤੂੰ ਫਰਜ਼ ਪਛਾਣੀ। ਸ਼ੁਕਰ ਕਰੀ ਤੂੰ ਰੱਬ ਦਾ ਤੇ ਕਰੀ ਨੇਕ ਕਮਾਈਆਂ, ਨੇਕ ਕਮਾਈਆਂ। ਸੋਹਣੇ ਸੇਰੇ ਵਾਲੇ ਆਓ ਤੈਨੂੰ ਮਿਲਣ ਵਧਾਈਆਂ, ਸੋਹਣੇ ਸੇਰੇ ਵਾਲੇ ਆਓ ਤੈਨੂੰ ਮਿਲਣ ਵਧਾਈਆਂ। ਥੈਂਕ ਯੂ। ਕੋਈ ਅੱਖਰ ਵੱਧ ਘੱਟ ਮਾਫ ਕਰਨਾ, ਸਪੈਸ਼ਲੀ ਫੋਰ ਅਮਨ। ਥੈਂਕ ਯੂ। ਇਹਨਾਂ ਦਾ ਚੱਲਿਆ ਨੀ, ਮਾਈਕ ਹੀ ਨੀ ਚੱਲਦਾ ਇਹਨਾਂ ਕੋਲ। ਥੈਂਕ ਯੂ ਜੰਡੀ ਸਾਹਿਬ। ਥੈਂਕ ਯੂ। ਉਹ ਜਿਹੜੀ ਮਾਇਆ ਹੋਈ ਹੈ ਨਾ ਅਮਨ ਦੀ ਝੋਲੀ ਚ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਫ਼ੀ ਮੰਗਦੇ ਹਾਂ ਸਰਦਾਰ ਅਨੂਪ ਸਿੰਘ ਚੀਮਾ ਤੋਂ। ਜੇ ਥੋੜ੍ਹਾ ਜਿਹਾ ਪਹਿਲਾਂ ਪਤਾ ਹੁੰਦਾ ਤਾਂ ਸਾਡੇ ਕੋਲ ਇੱਥੇ ਸਾਰੇ ਮਾਈਕ ਜਿਹੜੇ ਆ ਇਹ ਭਾਵੇਂ ਸਾਰੇ ਔਨ ਕਰ ਦਿੰਦੇ। ਮੈਂ ਮਾਫ਼ੀ ਮੰਗਦਾ। ਸੋ ਮੈਨੂੰ ਵੀ ਮੋਹਰੇ ਇਸ ਤਰ੍ਹਾਂ ਜਵਾਬ ਨਹੀਂ ਦੇਣਾ ਚਾਹੀਦਾ। ਸੋ ਬੜੇ ਸਤਿਕਾਰਯੋਗ ਨੇ ਚੀਮਾ ਸਾਹਿਬ, ਆਰਟਿਸਟ ਨੇ। ਹੁਣ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਪਲੇਅ ਲੈ ਕੇ ਆ ਰਹੇ ਆ। ਧਨੋਆ ਸਾਹਿਬ ਇਹਨਾਂ ਦੇ ਰਿੰਗ ਲੀਡਰ ਨੇ, ਬਹੁਤ ਮਿਹਨਤ ਕਰ ਰਹੇ ਆ ਜਿਹੜਾ ਨਵਾਂ ਆਉਣਾ। ਸੋ ਪਹਿਲੇ ਜਫਰਨਾਮਾ ਇਹਨਾਂ ਨੇ ਪਲੇਅ ਕੀਤਾ ਸੀ। ਜਿਹੜਾ ਫਿਲਮ ਬਣਾਉਣੀ ਡਿਫਰੈਂਟ ਸਟੋਰੀ ਹੈ, ਜਿਹੜਾ ਲਾਈਵ ਕਰਨਾ ਉਹ ਬਹੁਤ ਔਖਾ ਹੁੰਦਾ। ਮੈਂ ਇਹਨਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹੋਇਆ ਅਤੇ ਮੈਂ ਖਿਮਾ ਮੰਗਦਾ, ਕਿਉਂਕਿ ਜੇ ਪਤਾ ਹੁੰਦਾ ਪਹਿਲਾਂ ਅਸੀਂ ਜ਼ਰੂਰ ਅਰੇਂਜ ਕਰ ਦਿੰਦੇ। ਦਾਸ ਵੈਸੇ ਵੀ ਮਾਈਕ ਨੂੰ ਬਾਹਲਾ ਨਹੀਂ ਛੇੜਦਾ, ਕਿਉਂਕਿ ਮਾਈਕ ਦੀ ਡਿਊਟੀ ਹੋਰ ਪਾਸੇ ਹੋਰਨਾਂ ਦੀ ਹੁੰਦੀ ਹੈ। ਸੋ ਮੈਂ ਫਿਰ ਇੱਕ ਵਾਰ ਸੁਭਾਗ ਜੋੜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਇਹਨਾਂ ਦੇ ਮਾਤਾ ਪਿਤਾ ਬੜੇ ਸਤਿਕਾਰਯੋਗ ਪਰਿਵਾਰ ਨੇ, ਸਾਡੇ ਲੋਕਲ ਪਰਿਵਾਰ ਨੇ, ਸਾਰੇ ਹੀ ਇਹ ਸਤਿਕਾਰਯੋਗ ਨੇ। ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਖੇਮਾ ਦਾ ਜਾਚਕਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਕਵੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਉ।

ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਦਿਨ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਏ ਆ ਸਭ ਦੇ ਮੇਲ ਮਿਲਾਵਣਿਆ

ਆਮਰਤੇ ਸੁਖ ਪਾਵਣੇ ਆ ਸਦਾ ਸਦਾ ਸਾਚੇ ਤੁਧ ਸਾ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉ ਮਰ ਰਿਹਾ ਸਮਾਏ ਮਨ ਮੰਨੇ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਾ ਲਾਹੇ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾ ਵਸੇ ਮਨ ਅੰਤਰ ਗੁਰ ਸਭ ਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ।

ਹਰ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੇ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾਵਣਿਆ।

ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਸਾਰਨ ਤਿਨਾ ਠੋਰ ਨ ਠਾਉ ਭਰਮ ਭੁਲੇ ਜੋ ਸੁਨੇ ਕਰ ਕਾਉ ਹਲਤ ਪਲਤ ਤਿਨੀ ਦੋਵੇਂ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸੱਚ ਲਿਖੇ ਵਿਚਾਰ ਸੇਜਨ ਸੱਚੇ ਪਾਵਹਿ ਮੋਖ ਦੁਆਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖ ਸੱਚ ਸਮਾਵਣੇ।

ਬਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹੋਮੈ ਮੈਲ ਲਾਗੀ ਗੁਰ ਸਭ ਦੀ ਖੋਵੈ ਮਨ ਨਿਰਮਲ ਨੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ।

ਤਿਨਾ ਭਗਤ ਜਿਨਾ ਕਹੋ ਸਾਧ ਨਮਸਕਾਰ ਕੀਜੈ ਜੋ ਅਣ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤ ਕਾਰ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨ ਪਾਏ ਦਿਸੰਤਰ ਪਵੈ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ

ਹੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਪਾਲਣ ਕੋ ਬਾਹਰ ਜਾਏ ਨਾਮ ਨ ਲਹਿ ਬਹੁਤ ਵਿਗਾਰ ਦੁੱਖ ਪਾਏ ਮਨਮੁਖ ਅੰਧੇ ਸੂਝੇ ਨਾਹੀ ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਮੈ ਮੈਲ ਜਾਏ ਬੈਸ ਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨੇ ਕਰ ਵਾਸਾ ਪਾਏ ਉੱਤੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ

ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਣੀ ਥਾਈ ਗੁਰ ਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਮ ਸਲਾਹਿ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੂ ਹੈ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ

ਗੁਰਮੁਖ ਜੀਵੈ ਮਰੇ ਪਰਵਾਨ, ਆਰ ਜਾਣਾ ਸ਼ੀਜੈ ਸ਼ਬਦ ਪਛਾਣ। ਗੁਰਮੁਖ ਮਰੇ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਨਿਆ।

ਮੁਖ ਸ਼ਬਦ ਕਰਾਵਣਿਆ ਗੁਰਮੁਖ ਅਨਦਿਨ ਸ਼ਬਦ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾ

ਤੇ ਭਾਵਣਿਆ ਮਾਜ ਮਹੱਲਾ ਤੀਜਾ ਇਕ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਧੂਨ ਕਟ ਅੰਤਰ

ਆਪੇ ਸ਼ਬਦ ਗੁਰਮਨ ਵਸਾਏ। ਸ਼ਬਦ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ।

ਕੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੇ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹਲਾ ਤੀਜਾ, ਮੇਰਾ ਪ੍ਰਭ ਭਾਰਪੂਰ ਰਹਿਆ ਸਭ ਥਾਈ। ਗੁਰ ਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਰੇ ਵੀ ਇੱਕ ਮਨ ਧਿਆਈ। ਗੁਰਮੁਖ ਸੱਚ ਸਮਾਵਣਿਆ, ਹਾਂ ਵਾਰੀ ਜੀਵ ਵਾਰੀ ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ। ਰਹਾਉ ਘਰ ਮੈਂ ਧਰਤੀ ਧੌਲ ਪਾਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ।

ਸਾਰੇ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੇ ਭਾਈ ਦੋਹੀ ਮਿਲ ਕੇ ਸਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਕਰ ਆਵੇ ਗੁਰਮਤਿ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨੰਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਦਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ।

ਨਾਨਕ ਜਿਸ ਨਦਰ ਕਰੇ ਸੋ ਪਾਏ। ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ। ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣੇ ਆਪ ਸਮਾਵਣਿਆ। ਹਉ ਵਾਰੀ ਜੀਵ ਵਾਰੀ ਸਜ ਸੱਚਾ ਹਿਰਦੇ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤ ਹਰ ਅਸ ਪਾਵਣਿਆ। ਇਸ ਗੁਫਾ ਮੇ ਕਥਾਨ ਸੁਹਾਇਆ ਪੂਰੇ ਗੁਰ ਹਉਮੈ ਪਰਮ ਚੁਕਾਇਆ। ਅਨ ਦੇ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ। ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ। ਜਾਮ ਜਾਗਾਤੀ ਦੂਜੇ ਪਾਏ ਕਰ ਲਾਏ ਨਾਵੋ ਭੁੱਲੇ ਦੇ ਸਜਾਏ। ਘੜੀ ਮੋਤ ਗਾਲੇ ਖਾਲੇ ਵੈ ਰੱਤੀਓ ਮਾਸਾ ਤੋਲ ਕਢਾਵਣਿਆ। ਪੇਈ ਅੜੈ ਪਿਰ ਚੇਤੇ ਨਾਹੀ ਦੂਜੇ ਮੁੱਠੀ ਰੂਵੇ ਤਾਹੀ। ਖਰੀ ਕੁਆਲ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ। ਪੇਈ ਅੜੈ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ। ਕਾਮਣ ਪਿਰ ਰਾਖਿਆ ਕੰਠ ਲਾਏ ਸਭ ਦੇ ਪਿਰ ਰਾਵੇ ਸੇਜ ਸੁਹਾਵਣੇ।

ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰਮਾਏ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤਰ ਵਤਾਵਣਿਆ ਵਾਰੀ ਜੀ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਜੇ ਸੋਭਾ ਪਾਵਣਿਆ ਰਹਾਉ ਅਲਖ ਭਿਉ ਹਰ ਰਹਿਆ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ ਦੂਜੇ ਪਾਏ ਪੜੈ ਨਹੀਂ ਬੂਝੈ ਤ੍ਰੈਵਿਧ ਮਾਇਆ ਕਾਰਨ ਲੂਝੈ ਤ੍ਰੈਵਿਧ ਬੰਧਨ ਟੂਟੇ ਗੁਰਸਬਦੀ ਮੁਕਤ ਕਰਾਵਣਿਆ ਆਇਓ ਮਾਂ ਚੰਚਲ ਵਸ ਨ ਆਵੈ ਦੁਬਦਾ ਲਾਗੈ ਦਹਿ ਦੇਹ ਧਾਰ ਬੇਕਾ ਕੀੜਾ ਬਿਖ ਮੈ ਰਾਤਾ ਬਿਖੀ ਮਾਏ ਪਚਾਵਣਿਆ

ਸੇ ਸਬਦ ਸੁਹਾਵਣਿਆ ਉਪਜੇ ਪਚੇ ਹਰ ਬੂਜੇ ਨਾਹੀ ਅਣ ਦਿਨ ਦੂਜੇ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਤਾ ਅੰਤ ਗਿਆ ਪਛਤਾਵਣਿਆ ਪਿਰ ਪਰਦੇ ਸਿੰਗਾਰ ਬਣਾਏ ਮਨਮੁਖ ਆਂਦੇ ਐਸੇ ਕਰਮ ਕਮਾਏ।

ਪੂਰੇ ਗੁਰ ਕੇ ਸ਼ਬਦ ਪਛਾਤਾ। ਅਣ ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਸੁਖ ਪਾਵਣਿਆ, ਸਮੈ ਵਰਤ ਇੱਕ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਉਰ ਤੇ ਜਨ ਸੋਹੇ, ਕਰ ਕਿਰਪਾ ਆਪ।

ਗੁਰ ਸੇਵਾ ਤੇ ਹਰ ਮਨ ਵਸਿਆ, ਰਸ ਸਹਿਜ ਪੀਆ ਮਣਿਆ ਰਹਾਉ। ਵੇਦ ਪੜੇ ਰਸ ਨਹੀਂ ਆਇਆ, ਵਾਦ ਵਖਾਣੇ ਮੋਹੇ ਮਾਇਆ। ਗਿਆਨ ਮਤੀ ਸਦਾ ਦਿਹਾਰਾ, ਗੁਰਮੁਖ ਬੂਝ ਹਰ ਗਾਵਣਿਆ। ਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨ ਪਛੋਤਾਵੈ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸਤ ਤਿਨਾ ਮਹਿਲ ਨ ਲਾਗੈ, ਗੁਰ ਪ੍ਰਸਾਦੀ ਅਨਦਿਨ ਜਾਗੈ।

ਵਿਆਪੈ ਕੇ ਸੂਜੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨ ਮੁਖ ਨਾ ਬੂਜੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰੇਕ ਨਾ ਜਾਣੇ ਬਿਨ ਬੂਜੇ ਦੁਹ ਪਾਵਣਿਆ ਜਾਂਚ ਭਾਵੈ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁਖ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਵਾਰੀ ਜੀ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚਾਖੇ ਸੇ ਜਾਂ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾ ਉਹ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋ ਮੈਂ ਮਾਰੇ ਨਾਮ ਪਦਾਰਥ ਨੌ ਨਿਧ ਪਾਏ ਤ੍ਰੈ

ਸਦਾਇਆ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹੋਮੈ ਮਾਰ ਐਨ ਇਸ ਪ੍ਰੀਤ ਸ਼ਬਦ ਸਾਚੈ ਹਰ ਸਰ ਵਾਸਾ ਪਾਵਣਿਆ ਮਨ ਮੂ ਸਦਾ ਬਾਗ ਮੈਲਾ ਹੋਮੇ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹੋਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਦਿਹਾਰਾ ਘਟ ਚਾਨਣਿਆ ਪਛਾਨਣਿਆ ਆਪ ਉਪਾਏ ਤੇ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀ ਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਵਿਰਲਾ ਬੂਜੈ ਚੌਥੇ ਪਦ ਲੇ ਬਲਾਵਣਿਆ ਹਾਂ ਵਾਰੀ ਜੀ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਓ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੇ ਨਾਮ ਧਿਆਵਣਿਆ ਪੀੜੇ ਤਨ ਭਰਮ ਪੁਲਾਣੀ ਦੂਜੇ ਲਾਗੀ ਫਿਰ ਪਛੋ ਤਾਣੀ ਹਲਤ ਪਲਤ ਦੋਵੇ ਗਵਾਏ ਸੁਪਨੇ ਸੁਖਨ ਪਾਵਣਿਆ ਪੀੜੇ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰ ਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨਾਇਆ ਵੈ ਬਿਨ ਨਾ ਵੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣ ਨਾਨਕ ਨਾ ਮਿਲਿਆ ਤਿਨ ਜਨ ਕਉ ਜਿਨ ਧੁਰ ਮਸਤਕ

ਗੁਰਮੁਖ ਸੋਭਾ ਪਾਵਣਿਆ ਹਵਾਰੀ ਜਿਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲੱਖ।

ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾ ਮਿਲੇ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਾ ਲਾਹੀ ਪ੍ਰੀਤ ਮੇਰੇ ਤੁਧ ਬਿਨ ਅਵਰ ਨ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੈ ਗੁਰਮੁਖ ਸਦਾ ਰਹਿ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਾਨ ਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰ

ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾ ਮਿਲੇ ਪੋ ਭੰਜਣ ਗੁਰਖ ਸਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲਾਖਣ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਅਗਮ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਖਾਵਣਿਆ ਹੋ ਵਾਰੀ ਜੀ ਵਾਰੀ ਕੱਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ ਦਿੱਤੀ ਸਾਗੋ ਜੇਤਾ ਕਉ ਗੁਰਮਿਲ ਹਿਰਦੇ ਗਾਵਣਿਆ ਆਠ ਪਹਿਰ ਤੋਂ ਜਾਪੇ ਪਵਣ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਵਾਸੀ ਸਭਨਾ ਕਹਿ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬੰਧ ਸੰਜਾਪੈ ਜਿਨ ਪੀਆ ਸਹੀ ਤਰਵ ਤਾਸੇ ਸੱਚੇ ਸੱਚ ਗਾਵਣਿਆ ਤਿਸ ਘਰ ਸਹਿਜਾ ਸੋਈ ਸੁਹੇਲਾ ਅਨੰਦ ਵਿਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰਚਰਨੀ ਮਨ

ਉੱਚਾ ਤੂੰ ਬੇਅੰਤਲ ਮੁੱਚ ਮੁੱਚਾ ਹੁਣ ਕੁਰਬਾਣੀ ਤੇਰੇ ਵੰਨਾ ਨਾਨਕ ਦਾ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਂ ਸੋ ਮੁਕਤਾ ਕੌਂ ਸੋ ਜੁਗਤਾ ਕੌਂ ਸੋ ਗਿਆਨੀ ਕੌਂ ਸੋ ਭਗਤਾ ਕੌਂ ਸੋ ਗ੍ਰਹੀ ਕੌਣ ਦਾਸੀ ਕੌਂ ਸੋ ਕੀਮਤ ਪਾਏ ਜੀਓ ਕਿਨ ਬਿਦ ਬਾਧਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਿਹ ਕਰਮਾ ਕੌਂ ਸੋ ਕਹੇ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਬੇਮੁਖੀਆ ਕਿਨ ਬਿਦ ਮਿਲੀਏ ਕਿਨ ਬਿਦ ਬਿਸ਼ਰੈ ਇਹ ਬਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜੇ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਹਿਤਾ ਕੌਣ ਸੋ ਚਾਰ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਿਹ ਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਦੇ ਕਰਮਾ ਗੁਰਮੁਖ ਕਰੇ ਸੁਭਾਏ ਜੀਓ ਗੁਰਮੁਖ ਸੁਖੀਆ ਮਨ ਮੁਖ ਦੁਖੀਆ ਗੁਰਮੁਖ ਸਨਮੁਖ ਮਨ ਮੁਖ ਵੇ ਮੁਖੀਆ ਗੁਰਮੁਖ ਮਿਲੀਏ ਮਨ ਮੁਖ ਵਿਸ਼ਰੈ ਗੁਰਮੁਖ ਬਿਦ ਪ੍ਰਗਟਾਏ ਜੀਓ ਗੁਰਮੁਖ ਅੱਖਰ ਜੇ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਏਕ ਸਤੇ ਹੋਇਓ ਅਨੰਤਾ ਨਾਨਕ ਏਕ ਸਮਾਹੇ ਸਮਾਏ ਜੀਓ ਮਾਝ ਮਹੱਲਾ ਪੰਜਵਾ ਪ੍ਰਭ ਵਿਨਾਸੀ ਤਾ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜੀਵ ਵਾਰੀ ਗੁਰਮੁਖ ਮਨ ਤਨ ਪਾਵਣਿਆ

ਰਾਖੇ ਤੁਧ ਸੇਈ ਪੂਰੇ ਕਰਮ ਸਮਾਵਣਿਆ। ਅੰਧਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਬਿਨਾਸੀ ਕੈ ਸੁਨ ਤੋਟ ਨਯਾ ਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਘਰ ਮੈਂ ਤੁਮੀ ਪਾਲਾ ਮਾਇਆ ਗਨ ਨਾ ਪੋਹੈ ਤਿਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਧਨ ਮੇਰਾ ਸਵਾਮੀ ਤੁਧ ਬਿਨਵਰ ਨਾ ਜਾਣਿਆ ਜਿਸ ਕੋ ਤੂੰ ਪਰ ਪਿਆ ਸਹਾਈ ਤੇ ਤੱਤੀ ਵਾਉ ਨਾ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗ ਜਾ ਪ੍ਰਗਟਾਵਣਿਆ ਤੂੰ ਊਚ ਥਾਓ ਪਾਰ ਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਰਣੇ ਦਈਓ ਸੰਭਾਲੀਏ ਮੂਲ ਨਾਮ ਨੂੰ ਵਸਾਰੀਏ ਰਹਾਉ ਸੰਤਾਂ ਸੰਗਤ ਪਾਈਐ ਜੇ ਜਮ ਕੇ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਈਐ ਨਰਕ ਨ ਸੇਈ ਪਾਈਐ ਤੱਤੀ ਵਾਹੋ ਨਾ ਲੱਗਈ ਜਿਨ ਮਨ ਬੁਠਾਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸਹੀ ਗੰਭੀਰ ਪਾਰ ਜੀਓ ਹਰ ਅਮਿਰ ਸਾਇਨ ਪੀਵੀਐ ਮੂੰਹ ਡਿੱਠੇ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤ ਜਿਸਦੈ ਭਾਗ ਜੀਓ ਮਨ ਮੰਦੇ ਪ੍ਰਭ ਵਗਾਹੀਆ ਇਹ ਰਸ ਭੋਗਣ ਪਤ ਸਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨਾਇਆ ਲਾਏ ਅੰਚਰ ਨਾਲ ਤਾਰਿਆਂ ਜਿੱਤਾ ਜਨਮ ਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਥਾਵਿਰ ਕਾਹੇ ਝੂਰੇ ਚਰਨ ਸੇ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਾਟ ਘਾੜੇ ਗਵਰਤਦਾ ਜਲ ਥਲ ਮਹੀਅਲ ਪੂਰੇ ਪਾ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਾਪ ਜਾ ਭਈ ਠਰੂਰੇ ਕਰਤੇ ਕੀਆ ਤਪਾਸ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਪਰ ਮਾਂਜ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦੇਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ।

ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਿਹ ਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਕਿਨੇ ਮਾਹੇ ਜਿਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਆਸੇਤ ਜਿਹਾ ਬੀਜੇ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਤ ਪ੍ਰਭ ਦੇਤ ਸੇ ਭਾ ਦੋਇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾਂ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀ।

0: ਰੋਗ ਵਿਮੁਖ ਹੋਏ ਰਾਮ ਤੇ ਲਗਨ ਜਨਮ ਬੇਜੋਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਕੀਤਾ
1: ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਓ ਰਾਮ ਸਿਓ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਰੀ ਸੇ ਰਹਿਣ ਕੇ ਲੜੀਆਂ ਤਿੰਨ ਦੁੱਖ ਨ ਕਬਹੂੰ ਉਤਰੇ ਸੇ ਜੰਮ ਕੇ ਵਸ ਪੜੀਆਂ ਜਿੰਨੀ ਰਾਵੈ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਨਾਨਕ ਬਾਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆ ਮੰਗਰ ਪ੍ਰਭ ਆਰਾਧਨਾ ਬਹੁਰ ਨ ਜੜਮੜੀਆ ਓਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ ਹੋਠ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵਿਖਿਆ ਪੋਹੇ ਨਾ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿਲੀਨੀ ਪਾਰਮਮ ਬਹੁੜਨ ਵਿਛੜਿਆ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪ੍ਰਵਾਹ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛਪਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੋਬਿੰਦ ਅਰਾਏ ਹਰ ਜਿਹਾ ਵਰ ਨਾ ਦਿਸਈ ਕੋਈ ਦੂਜਾ ਲਵ ਨਾ ਲਾਏ ਹਾਲਤ ਪਲਤ ਸਵਾਰਿਅਨ ਨਿਹਚਲ ਦਿੱਤਿਅਨ ਜਾਏ ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰ ਗਹਿ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭੌਜਲ ਬਿਖਮ ਤਰੇ ਪ੍ਰੇਮ ਭਗਤ ਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਾਝ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੂ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀਵ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਪਿੰਨ ਚੈਨ ਨਾ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਰਾਖ ਲਿਓ ਹੋਰ ਨਾ ਹੀ ਕਰਨ ਕਰੇਣ ਹਰ ਤੁਦਵਿਨ ਖਾਕੂ ਰੋਲਣਾ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆਂ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ मरण जीवन आराधना सबना का आधार ससुरै पहिए तिस कंत की वड्डा जिस परवार ऊचा अगम अगाध बोध किश अंत न पारावार सेवा सा तिस भाव सी संता की होय छार दीना नाथ दयाल देव पतित उदाहरण हार आदि जुगादी रखदा सच नाम करतार कीमत कोई न जानी को नाही तोलन हार मन तन अंतर वस रहे नानक नहीं सुमार दिन रहन जी प्रभ को सेम दे तिन कै साध बलिहार संत आराधन सद सदा सबना का बगसिंद जियो पिंड जिन साजिया कर कृपा दितन जिंद गुर शब्दी आराधिये जपिए निर्मल मंत कीमत कहन न जाइए परमेश्वर बेअंत जिस मन वसै नारायण सो कहिए भगवंत जी की लोचा पूरीये मिले स्वामी कंत नानक जी पे जप हरि दुख सब ही हंत दिन रहन जिस न विसरे सो हरिया होवै जंत सर्ब कला प्रभ पूर्ण मंज निवाणी थाओ हर ओट गई मन अंदरै जप जप जीवा नाओ कर कृपा प्रभ अपनी जन तूड़ी संग समाओ जिन तू राखे त्यूरहा तेरा दिता पैना खाओ उद्दम सोई कराए प्रभ मिल साधु गुण गाओ दूजी जाए न सुजी किथे कूकण जाओ अज्ञान विनाशन तमहरण ऊचे अगम अमाओ मन बिछड़िया हर मेलिया नानक एहो सुआओ सर्व कल्याणा तित दिन हर परसी गुर के पाओ वार माज की तथा श्लोक महला पहला मालक मरी तथा चंद्रहड़ा सोइया की तुनी गावनी एक ओंकार सतनाम करता पुरख गुरप्रसाद श्लोक महला पहला गुरदाता गुर हिवे कर गुर तीवक तेहलोय अमर पदार्थ नानका मन मान्य सुख होए महला पहला पहले प्यार लगा थान दुद्ध दूजे माए बाप की सुध तीजे भैया भाभी बेब चौथे प्यार उपन्नी खेड़ पंजवें खान पीण की धात छेवें काम न पुछे जात सतवें सांझ किया करवास अठवें क्रोध हुआ तन नास नावै धौले उबे साह दसवें दद्दा हुआ सुआह गए संगीत पुकारी ताह उड़िया हंस दसाई राह आया गया मोया नाओ पिछे पत्तल सद्यो काव नानक मनमुख अंध प्यार बाज गुरु डूबा संसार महला पहला दस बालतन बी श्रवण दीसा का सुंदर कहावै चालीसी पुर होए पचासी पग खिसै सठी के बुढ़ेपा आवै सत्रह का मतहीन असिंह का व्यवहार न पावै नवै का सह जानसी मूलन जाने आप बल टुंडोलिम ढूंढम डिठमै नानक जग तू हे का तवल हर पौड़ी तू करता पुरख अगम है आप श्रेष्ठ उपाति रंग परंग उपार्जना बहो बहो बिध पाती तू जान है जिन उपाये सब खेल तुमाती एक आवे एक जाहे उठ बिन नामै मर जाती गुरमुख रंग चलूलिया रंग हर रंग राती सो सेवो संत निरंजनो हर पुरख बिधाती तू आपे आप सुजान है बड पुरख वडाती जो मन चित तुद ध्यान दे मेरे सचिया बल बल हौ तिन जाती श्लोक महला पहला जियो पाए तन साजिया रखिया बणत बनाए अखी देखै जिहबा भूलै कन्नी सुरत समाए पैरी चले हथी करना दिता पैनै खाए जिन रच रचिया तिसे न जाने अंधा अंध कमाए जाम भजै तां ठीकर होवै घाड़त घड़ी न जाए नानक बिन नाहे पत पत बिन पार न पाए महला दूजा देंदे थावो दिता चंगा मनमुख ऐसा जानिए सुरत मत चतुराई ताकि क्या कर आख वखाणिए अंतर बह कै कर्म कमावै ਸੋ ਚੋ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾ ਉਹ ਹੋਵੈ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਬਿਨ ਜੋਤੀ ਕੋਈ ਕਿਛ ਕਰੇ ਹੋ ਦੇਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਝਾਣੀਐ ਪੌੜੀ ਤੂੰ ਆਪੇ ਜਗਤ ਉਪਾਇ ਕਹਿ ਤੁਧ ਆਪੇ ਧੰਦੇ ਲਾਇਆ ਮੋਹ ਠਗੋਲੀ ਪਾਇ ਕਹਿ ਤੁਧ ਆਪ ਹੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੇ ਭੁੱਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰੂ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਏ ਸੁਖ ਰੱਜਾਂ ਜਾਂ ਤੁਧ ਭਾਇਆ ਕੁੱਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀਂ ਵਾਜੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਵਾਜੋ ਚੱਲਣਾ ਵਿਣ ਹੱਥਾਂ ਕਰਨਾ ਜਿਭੈ ਵਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਹਿ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉਂ ਗਲ ਲੱਗੇ ਧਾਏ ਪੈ ਕੇ ਚਰਨ ਕਰ ਭਾਵ ਕਹਿ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਧ ਦੂਜਾ ਖੇਲ ਰਚਾਇਆ ਹਉਮੈ ਗਰਭ ਉਪਾਇ ਕਹਿ ਲੋਭ ਅੰਤਰ ਜਨਤਾ ਪਾਇਆ ਜਿਉਂ ਭਾਵੈ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾਮ ਬਖਸ਼ੈ ਮੇਲ ਲਹਿ ਗੁਰਮਤੀ ਤੁਧੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾਮੈ ਹੋਰ ਨਾ ਭਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲਾਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਧ ਭਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪੈ ਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦਰ ਹਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਰ ਹਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਉਹ ਹੋਵਾ ਨਾਨਕ ਸਾਵਧ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ ਅੰਧਾ ਭੂਲ ਪਿਆ ਜਮ ਜਾਲੈ ਵਸਤ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁੱਖ ਘਾਲੈ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਆਰਾਧੈ ਨਾਮੈ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ ਹਰਖ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚੱਲੈ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਪਮੁਹਾਏ ਸੱਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਹਾਤੈ ਸਭੀ ਮਲ ਲਾਏ ਤੀਰਥ ਪੂਜਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛਡਾਏ ਜਾਂ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੋਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਾਵਾਂ ਬੇਸ ਕਰ ਫਿਰਹੈ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਹਿ ਗਿਰਹੀ ਨ ਉਦਾਸਾ ਜਮਕਾਲ ਸਿਰੁ ਨ ਉਤਰੈ ਤ੍ਰੇ ਬਿਦ ਮਨਸਾ ਗੁਰਮਤੀ ਕਾਲ ਨ ਆਵੈ ਨੇੜੇ ਜਾਂ ਹੋਵੈ ਦਸਨ ਦਾਸਾ ਸੱਚਾ ਸ਼ਬਦ ਸਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਇਕਾ ਦਿਲ ਹੱਛੇ ਮੁਖ ਲੇਹ ਅਵਰ ਦਵਾਜੇ ਦੁਨਿਕੇ ਝੂਠੇ ਅਮਲ ਕਰੇਹ ਮਹੱਲਾ ਪਹਿਲਾ ਜਾਂ ਹੋ ਨਾਹੀ ਤਾ ਕਿਆ ਆਖਾ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਦਾ ਹੋਏ ਕਹਿ ਦੱਸੇ ਰਾਹੈ ਸਭ ਸੋ ਮੁਹਾਏ ਸਾਥ ਹੈ ਅੱਗੇ ਗਇਆ ਮੋਹੇ ਮੋਹੇ ਪਾਏ ਸੋ ਐਸਾ ਆਗੂ ਜਾਪੈ ਪੌੜੀ ਮਹਾਂ ਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੇ ਜਿਸ ਲਭ ਲੋਭ ਅਹੰਕਾਰਾ ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੀ ਸਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹੋ ਇੱਕ ਤੂੰ ਹੋਰ ਜਾਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਲਤ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਦੇ ਇੱਕ ਕੱਚੇ ਦੇ ਵਾਹ ਪਾਰਾ ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨ ਲੱਦਿਆ ਅੰਦੇ ਭੌਂਕ ਮੁਏ ਕੂੜਿਆਰਾ ਮਨਮੁਖ ਦੂਜੇ ਪਚ ਮੁਏ ਨਾ ਬੂਝੇ ਵਿਚਾਰਾ ਇਕਸ ਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੇਂ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮਾਨ ਦੀਨ ਮੁਹਾਣੈ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਿਹਰਾਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਣੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਧਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਹੀਏ ਤਾਂ ਸਿਕਦਾਰ ਕੋਈ ਨ ਰਹਿਸੀਓ ਹੱਟ ਪਟਣ ਬਾਜਾਰ ਹੁਕਮੀ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਕ ਕਾਰਬਾਰ ਕਿੱਥੈ ਸੇ ਆਪਣੇ ਤੰਬੂ ਪਲੰਘ ਨਿਵਾਸ ਸਰਾਇਚੇ ਲਾਲਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੈ ਧੇਣਵਾ ਸੁਮ ਹੋਵੈ ਦੁੱਧ ਕੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ। ਪੀ ਤੂੰ ਹੈ ਸਾਹ ਲਾਹਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ। ਭਾਰ ਅਠਾਰਾ ਮੇਵਾ ਹੋਵੇ ਗਰੁੜਾ ਹੋਏ ਸੁਆਓ। ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਹਚਿਲ ਹੋਵੇ ਥਾਓ। ਪੀ ਤੂੰ ਹੈ ਸਾਹ ਲਾਹਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ। ਜੀ ਦੇਹੈ ਦੁੱਖ ਲਾਈਏ ਪਾਪ ਗਰਾਹ ਦੋਏ ਰਾਹ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੈ ਜਾਪੇ ਭਾਉ। ਪੀ ਤੂੰ ਹੈ ਸਾਹ ਲਾਹਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ। ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸੱਬੋ ਜਾਓ। ਪੀ ਤੂੰ ਹੈ ਸਾਹ ਲਾਹਣਾ ਆਖਣ ਲਹੇ ਨਾ ਚਾਓ ਪੌੜੀ। ਵੱਧ ਫੈਲੀ ਗੈਵਾਨ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ। ਕੱਲਹਿ ਬੁਰੀ ਸੰਸਾਰ ਵਾਦੇ ਖੱਪੀਐ ਵਿਣ ਨਾਵੇਂ ਵੇਕਾਰ। ਭਰਮੈ ਪੱਚੀਐ ਰਾਹ ਦੋਵੇਂ ਇੱਕ ਜਾਣੈ ਸੋਈ ਸਿਜ ਸੀ। ਕੁਫਰ ਗੋ ਕੁਫਰਾਣੈ ਪਿਆ ਦੱਜ ਸੀ ਸਭ ਦੁਨੀਆਂ ਸੁਬਹਾਨ ਸੱਚ ਸਮਾਈਐ। ਸਿੱਜੇ ਦਰ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ। ਵਿਣ ਨਾਮੈ ਪਤ ਗਿਆ ਗਵਾਏ ਮਹੱਲਾ ਪਹਿਲਾ। ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੇ ਭੋਗ ਵਿਲਾਸ। ਕਿਆ ਲਸਕਰ ਕਿਆ ਨੇਵ ਖਵਾਸੀ ਆਵੈ ਮੈਲੀ ਵਾਸ। ਨਾਨਕ ਸੱਚੇ ਨਾਮ ਵਿਣ ਸੱਭੈ ਟੋਲ ਵਿਣਾਸ ਪੌੜੀ। ਜਾਤੀ ਦੈ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਿਰਦਾਰ ਦਰ ਦੀ ਵਾਣੀਏ। ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵੀ ਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ ਸਾਣ ਕੇ ਸਾਰਾ ਚਿੱਥਿਆ ਕਣ ਲਾਇਆ ਤਨ ਝਾੜ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਰ ਰਹੇ ਸੋਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੱਡਾ ਅੰਦਰ ਰੱਖੈ ਕੈ ਦੇਨ ਸੁਮਲ ਸਜਾਏ। ਰਸ ਕਸ ਟੱਟਰ ਪਾਈਏ ਤਪੈ ਤੇ ਵਿਲ ਲਾਏ ਪੀਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ। ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ। ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ ਮਰ ਮਰ ਜੰਮੈ ਨਿੱਤ ਕਿਸੇ ਨਾ ਕੀਰਿਆ। ਆਪਣੜੈ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਨ ਲਾਈਏ ਪੀ ਸੋ ਕੁੱਤੀ ਧਾਤ ਬੋਲਾਂ ਜੇ ਸਮਝਾਈਏ ਪੜੀਏ ਸਿਮਰਤ ਪਾਠ। ਅੰਧਾ ਚਾਨਣ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਏ ਢਹੇ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ। ਕਹਿਆ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸਿੱਤੀ ਟੁੱਟੇ ਪਤਾਰ। ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ। ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾਂ ਗੰਢ ਬੋਲੀ ਸੱਚ ਕੋਏ। ਮੋਇਆ ਗੰਢ ਨੇਕੀ ਸੱਤ ਹੋਏ ਈਤ ਗੰਢ ਵਰਤੈ ਸੰਸਾਰ। ਮੂਰਖ ਗੰਢ ਪਵੈ ਮੋਹ ਮਾਰ, ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ ਪੌੜੀ, ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਐ ਕਿਸ ਆਗੈ ਕਰਹਿ ਪੁਕਾਰ, ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਸੱਚੀ ਦਰਗਹਿ ਮੰਨਿਐਨ ਗੁਰ ਕੈ ਪ੍ਰੇਮ ਪਿਆਰ, ਗਣਤ ਤਨਾ ਦੀ ਕੂ ਕਿਆ ਕਰੇ ਜੋ ਆਪ ਬਖਸੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜ਼ੇਰ ਜੀਮੀ ਦੁਨੀਆ ਪੀਰ ਮਸਾਇਕਾ ਰਾਇਆ, ਮੈਂ ਰਵਦ ਬਾਦਸ਼ਾਹ ਆਫਜ਼ੂ ਖੋਦਾਏ, ਏਕ ਤੂੰ ਹੀ ਮਹੱਲਾ ਪਹਿਲਾ। ਨਾ ਦੇਵ ਦਾਨਵ ਨਰਾ, ਨਾ ਸਿੱਧ ਸਾਧਿਕਾ ਧਰਾ, ਅਸਤ ਏਕ ਦਿਗਰ ਕੂਈ, ਏਕ ਤੂੰ ਹੀ ਮਹੱਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜ਼ੇਰ ਜਿਵੇਂ, ਅਸਤ ਏਕ ਦਿਗਰ ਕੂਈ, ਏਕ ਤੂੰ ਹੀ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੂਈ, ਏਕ ਤੂੰ ਹੀ ਮਹੱਲਾ ਪਹਿਲਾ। ਨਾ ਰਿਜਕ ਦਸਤ ਆਕਸੈ, ਹਮਾਰਾ ਏਕ ਆਸ ਵਸੈ, ਅਸਤ ਏਕ ਦਿਗਰ ਕੂਈ, ਏਕ ਤੂੰ ਹੀ ਮਹੱਲਾ ਪਹਿਲਾ। ਪਰੰਦੈ ਨਾ ਗਿਰਾਹ ਜ਼ਰ, ਦਰਖਤ ਆਵ ਆਸ ਕਰ, ਦੇਹੰਦ ਸੂਈ, ਏਕ ਤੂੰ ਹੀ ਮਹੱਲਾ ਪਹਿਲਾ। ਨਾਨਕ ਲਿਲਾਰ ਲਿਖਿਆ ਸੋਏ, ਮੀਟ ਨਾ ਸਕੈ ਕੋਏ, ਕਲਾ ਧਰੈ ਹਿਰੇ ਸੂਈ, ਏਕ ਤੂੰ ਹੀ ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ, ਵਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹੱਲਾ ਪਹਿਲਾ। ਸੀਹਾ ਬਾਜਾ ਚਰਗਾ ਕੁਹੀਆ, ਇਹਨਾਂ ਖਵਾਲੇ ਘਾਹ, ਘਾਓ ਖਾਨ ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤ ਸਾਈ, ਲਸਕਰ ਕਰੇ ਸਵਾਹ, ਜੇਤੇ ਜੀ ਜੀਵੈ ਲੈ ਸਾਹਾ, ਜੀਵਾਲੈ ਤਾ ਕੇ ਅਸਾਹ, ਨਾਨਕ ਜਿਉਂ ਦੇ ਪਾਤ ਸਾਈ, ਲਸਕਰ ਕਰੇ ਸਵਾਹ, ਜੇਤੇ ਜੀ ਜੀਵੈ ਲੈ ਸਾਹਾ, ਜੀਵਾਲੈ ਤਾਂ ਕੇ ਅਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾਹ। ਮਹੱਲਾ ਪਹਿਲਾ। ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਏ, ਇੱਕ ਨਾ ਛੱਤੇ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਏ, ਇੱਕ ਪਾਉਣ ਸੁਮਾਰੀ ਪਾਉਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਧਿਆਈਐ, ਦੂਜੀ ਕਰੈ ਲੱਗ ਜਨਮ ਗਵਾਈਐ, ਵਿਣ ਨਾਵੈ ਸਭ ਵਿਸ ਪੈਜੈ ਖਾਈਐ, ਸੱਚਾ ਸ਼ਬਦ ਸਾਹ ਲਾਹੇ ਸੱਚ ਸਮਾਈਏ, ਵਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ, ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾ ਸਾਹ ਲਾਹੇ ਪਤ ਸਿਉਂ ਜਾਈਏ। ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਬਾਵੈ ਗਾਵੈ, ਤੁਧ ਭਾਵੈ ਜਲ ਨਹਾਵੈ, ਜਾਂ ਤੁਧ ਭਾਵੈ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜੇ ਕਤੇਬਾ ਮੁੱਲਾ ਸੇਖ ਕਹਾਵੈ, ਜਾਂ ਤੁਧ ਭਾਵੈ ਤਾਂ ਹੋਵੈ ਰਾਜੈ ਰਸਕਸ ਬਹੁਤ ਕਮਾਵੈ, ਜਾਂ ਤੁਧ ਭਾਵੈ ਤੇਗ ਵਗਾਵੈ ਸਿਰ ਮੁੰਡੀ ਕਟ ਜਾਵੈ, ਜਾਂ ਤੁਧ ਭਾਵੈ ਜਾਹਿਦ ਸੰਤਰ ਸੁਣ ਗੱਲਾਂ ਕਰ ਆਵੈ, ਜਾਂ ਤੁਧ ਭਾਵੈ ਨਾਇ ਰਚਾਵੈ ਤੁਧ ਭਾਣੈ ਤੂੰ ਭਾਵੈ, ਨਾਨਕ ਏਕ ਕਹੇ ਬੈਨੰਤੀ ਹੋਰ ਸਗਲੇ ਕੂੜ ਕਮਾਵੈ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈਏ, ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਏ, ਲਾਹਾ ਭਗਤ ਸੁਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦੇ ਦਰ ਜਾਏ ਸੱਚ ਚਵਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ, ਆਦੇ ਰਹਿ ਰਾਹ ਨਾ ਕੋਈ, ਵਿੱਚ ਹੋਮੇ ਕਰ ਦੁਖ ਰਈ, ਕਹੁ ਨਾਨਕ ਕਿਨ ਵਿਧ ਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋਰ ਲੇਵੈ ਪੌੜੀ, ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲਿਅਨ ਜਿੰਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਬਿਖ ਖਾਇਆ, ਚੱਲਣ ਸਾਰਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨ ਅੰਦਿਨ ਨਾਮ ਧਿਆਇਆ, ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਬਾਹੀ ਸਾਹ ਲਾਹ ਜਿੰਨੀ ਧਿਆਇਆ ਇੱਕ ਮਨ, ਸਹੀ ਪੂਰੇ ਸਾਹ ਵਕਤੇ ਉੱਪਰ ਲੜ ਮੋਏ, ਦੂਜੇ ਬਹੁਤੇ ਰਾਹ ਮਨਕੀਆਂ ਮੱਤੀ ਖਿੰਡੀਆਂ, ਬਹੁਤ ਪਏ ਅਸਗਾਹ, ਗੋਤੇ ਖਾਏ ਨਾ ਨਿਕਲੇ ਤੀਜੇ ਮੋਹੀ ਗਿਰਾ, ਭੁੱਖ ਤਿਖਾ ਦੁਇ ਭੌਕੀਆ, ਖਾਧਾ ਹੋਏ ਸੁਆਹ ਪੀ ਖਾਣੇ ਸੋ ਦੋਸਤੀ, ਚੌਥੇ ਆਈ ਉਗ ਅੱਖੀ ਮੀਟ ਪਵਾਰ ਗਿਆ, ਪੀ ਉੱਠ

ਜਿਤ ਕਟ ਸੱਚ ਨ ਪਾਏ ਸੋ ਭੰਨ ਕਢਾਈਏ ਕਿਉ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੈ ਜਾਈਏ ਲੈਨ ਖਰੇ ਪਰਖ ਦਰ ਵੀ ਨਾਈਏ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ ਇਸ ਵਿੱਚ ਨੌ ਨਿਦਨਾਮ ਏਕ ਭਾਲੈ ਗੁਣੀ ਗਹੀਰ ਕਰਮੰਤੀ ਸਾਹ ਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾ ਕੈ ਸੁਰਤਿਆਂ ਉਪਜੇ ਚਾਉ ਤਿਨਾਂ ਦਰਿਆ ਵਾ ਸਿਉ ਦੋਸਤੀ ਮਨਮੁਖ ਸੱਚਾ ਨਾਉ ਉਥੈ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਉ ਜੀ ਹੋਵੇ ਨਦਰ ਸਰਾਵ ਕੀ ਬੌੜ ਨਾ ਪਾਈ ਤਾਉ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੈ ਰਾਸ ਉਥੇ ਖੋਟੇ ਸੱਟੀਏ ਖਰੈ ਕੀਚੈ ਹੈ ਸਾਬਾਸ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ

68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਇ ਨਿਵਾਜਾ ਨਾਤੈ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵ ਦਿਆਗਤ ਹੋਵੈ ਜਾ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇੰਨਾ ਗੱਲ ਨਾ ਭਾਣੀ ਉੱਠੈ ਹੋਈਐ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਉੱਠੈ ਅਨਕ ਮਾਦਕ ਪਾਹਾ ਸਭਸੈ ਪੜਦਾ ਹੋਵੈ ਉੱਠੈ ਕਹੋ ਚਰੇ ਨਿਤ ਸੁਰਹੀ ਸਾਤਨ ਦਹੀ ਬਿਲੋਵੈ ਨਿਤ ਕੇ ਹੋਮ ਜਾਗ ਸਾਧ ਪੂਜਾ ਪੈ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਖੁਰ ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ ਤਾ ਸਤਿਖ ਚੱਟੇ ਸਿਰ ਸ਼ਾਹੀ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪਾਉਣ ਪਾਣੀ ਕਿਆ ਜਾਤ ਧਰਤੀ ਜੀ ਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਪਤ ਪਾਈਐ ਜਾਪਤ ਰੱਖਿਆ ਸੋਏ ਪੌੜੀ ਤੁਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਜੇ ਤੁਦ ਜੇ ਤੁਦੈ ਜੇ ਹਿਆ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵ ਹੈ ਚੜ੍ਹੇ ਸਵਾਇਆ ਨਾਨਕ ਮੰਗੈ ਨਿਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਖ ਸੁਜ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕਹੋ ਕਿਆ ਉਪਦੇਸੀ ਹੈ ਜਿਹਨੂੰ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸੇ ਆਪ ਬੁਝਾਏ ਤੇ ਸਭ ਕੁਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਜੈ ਕਰ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਭਰਾਤ ਹੋਇਆ ਜਿਸ ਦਾਤ ਪੌੜੀ ਹਉ ਢਾਡੀ ਬੇਕਾਰ ਘਰੈ ਲਾਇਆ ਰਾਤ ਦਹਿ ਕੈ ਵਾਰ ਤੂੰ ਧਰੋ ਫੁਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸਬਦੋ ਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗ ਕੌੜੀ ਗੁਆਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਪੌਮ ਚ ਭਾਰਾ ਵੱਡਾ ਧੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮੀ ਗੁਰੂ ਗੁਰ ਵਿਚਾਰ ਭੈ ਬਿਨ ਕੋਈ ਨਾ ਉਲੰਘਸ ਪਾਰ ਭੈ ਪੋ ਰਾਖਿਆ ਭਾਇ ਸਵਾਰ ਰਹਾਉ ਭੈ ਤਨ ਅਗਨ ਪੱਖੈ ਭੈ ਨਾਲ ਭੈ ਪੋ ਘੜੀਏ ਸ਼ਬਦ ਸਵਾਰ ਭੈ ਬਿਨ ਘੜਤ ਕਚਨ ਕਚਨ ਕੱਚ ਅੰਧਾ ਸੱਚਾ ਸੰਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿ

ਪਤਾਓ ਨਾਨਕ ਗੁਮਾਨ ਮੁਖ ਬੋਲਣ ਵਾਓ ਅੰਦਾ ਵਖ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਜੇ ਤੁਧ ਬਿਨ ਦੂਜਾ ਨਾਹੀਂ ਜਾਏ ਜੋ ਕੁਛ ਵਰਤੈ ਸਭ ਤੇਰੀ ਰਜਾਏ ਡਰੀਆ ਜੇ ਡਰ ਹੋਵੈ ਹੋਰ ਡਰ ਡਰ ਡਰਨਾ ਮਨ ਕਾ ਸੋਰ ਭਉ ਰਹਾਓ ਨਾ ਜੀਓ ਡਰੈ ਮਰੈ ਨਾ ਡੂਬੈ ਤਰੈ ਜਿਨ ਕਿਸ ਕੀ ਆਸੋ ਕਿਛ ਕਰੈ ਹੁਕਮ ਆਵੈ ਹੁਕਮ ਜਾਏ ਆਗਿਆ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਵਿੱਚ ਭੂਖ ਬਹੁਤ ਸਨਹਿਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਖੁਆਰ ਜਿਸ ਕਾ ਕੋਏ ਨਾ ਕੋਈ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰੋ ਇਹੋ ਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਤ ਦੋਏ ਸੁਸੁਰ ਭਏ ਕਰਨੀ ਕਾਮਣ ਕਰ ਮਨ ਲਏ ਸਾਹ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਹੁਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁੱਝਰੇ ਗਿਆਨੀ ਇਹੋ ਵਿਚਾਰ ਕਥਤਾ ਬਖਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੈ ਪਾਉਣ ਬੁੱਝਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਸਬਾਦ ਅਹੰਕਾਰ ਉਹ ਜੋ ਉਹਨਾਂ ਮੂਆ ਜੋ ਦੇਖਣ ਹਾਰ ਜੈ ਕਾਰਨ ਤੜ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਤ ਵਾਦ ਵਾਦ ਵਖਾਣੈ ਭੀਤਰ ਹੋਦੀ ਵਸਤ ਨਾ ਜਾਣੈ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੈ ਮਨ ਨਾਓ ਤਾ ਕਸਦ ਬਲਿਹਾਰੈ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵਹੇ ਮੇਲ ਮਿਲਾਓ ਨਾ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਧੀ ਸਭ ਕਾਲ ਰਹਾਓ ਖੇਤੀ ਵਣਜ ਨਾਵੈ ਕੀ ਓਟ ਪਾਪੁਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਾਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ

ਪਾਵੈ, ਕਿਉਂ ਬਦ ਦਿਓ ਮੁਕਤੀ, ਕਿਉਂ ਮੁਕਤੀ ਪਾਵੈ, ਕਿਉਂ ਅਵਿਨਾਸੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ, ਰਹਾਉ ਸਹਿਜ ਆਵੈ ਸਹਿਜ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸਬਦ ਵਿਚਾਰ ਛੁੱਟੈ ਹਰ ਨਾਏ, ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ।

ਬਿਨ ਵੱਖਰ ਸੁਨੋ ਘਰ ਹਾਟ, ਗੁਰਮਿਲ ਖੋਲੇ ਬਜਰ ਕਪਾਟ, ਸਾਧ ਮਿਲੈ ਪੂਰਬ ਸੰਜੋਗ, ਸੱਚ ਸਰਹਸੇ ਪੂਰੇ ਹਰ ਲੋਗ, ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ

ਦਾਤਾ ਦੇਵਨ ਹਾਰ ਤੋਟ ਨਾਹੀਂ ਤੁਧ ਭਗਤ ਭੰਡਾਰ ਕੀਆ ਕਰਬ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰਜ ਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੈ ਤੂੰ ਗੁਰਮਤ ਦੇ ਭਰੋਸਾ ਤੇਰੈ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਪਤਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਗਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ੍ਹਾਂ ਕਤ ਕਾਇਆ ਪਿਓ ਪੀ ਆਇਆ ਅੰਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਆ ਡਰ ਰਹੇ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੇ ਸਾਜ ਬਿਆਲ ਇਤ ਤਮਨਮੁਖ ਬਾਧੇ ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ ਬੁਝਾਇਆ ਦੀਨਾ ਨਾਰ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਹੋ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ ਸੁਣ ਸੁਣ ਸਿੱਖ ਮਾਰੀ ਸਿਮਰਤ ਕੀਤਾ ਸੁਕਿਰਤ ਕੀਤਾ ਰਹਿਸੀ ਮੇਰੇ ਜੀੜੇ ਬਹੁਣ ਨਾ ਆਵੈ ਵਾਰੀ ਰਹਾਓ ਹਉ ਤੁਦ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਬਾਰੀ ਵੇਲ ਪਰਾਈ ਜੋ ਹਹੇ ਜੀਅੜੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਏ ਛੁੱਟੜੇ ਹੋਈ ਏ ਨਾਰੀ ਤੂੰ ਕਾਇਆ ਮੈਂ ਰਹੀ ਏ ਸੁਪਨੰਤਰ ਤੁਦੋ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਖਿਸ ਲਿਆ ਤਾਂ ਮਨ ਭਲਾ ਕਾ ਪਾਇਆ ਹਾਲਤ ਨ ਸੋਭਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਹੋ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਰਹਾਓ ਤਾਜੀ ਤੁਰਕੀ ਸੋਏ ਨਾ ਰੂਪਾ ਕੱਪੜ ਕੇਰੇ ਭਾਰਾ ਸੇ ਕਿਸ ਹੀ ਕਾ ਨਾਲ ਨਾ ਚੱਲੇ ਨਾਨਕ ਝੜ ਚੜ ਪਏ ਗਵਾਰਾ ਕੂਜਾ ਕੂਜਾ ਮੇਵਾ ਮੈਂ ਸਭ ਕੁਛ ਪਾ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦੇਵਾਲ ਉਮਾਰੀ ਦੇ ਨੀਵ ਦੇਵਾਲ ਉਸਾਰੀ ਪਸ ਮੰਦਰ ਕੀ ਢੇਰੀ ਸੰਚੇ ਸੰਚ ਨਾ ਦੇਈ ਕੈਸੀ ਅੰਧ ਜਾਣੇ ਸਭ ਮੇਰੀ ਸੋਇ ਨਾ ਲੰਕਾ ਸੋਇ ਨਾ ਮਾੜੀ ਸੰਪੈ ਕਿਸੇ ਨਾ ਕੇਰੀ ਸੁਣ ਮੂਰਖ ਅਮਨ ਅਮਨ ਅਜਾਣਾ ਹੋਗ ਤਿਸਿਆ ਕਾ ਭਾਣਾ ਰਹਾਓ ਸਾਹੋ ਮਾਰਾ ਠਾਕੁਰ ਭਾਰਾ ਹਮ ਦਿਸ ਕੇਵਣ ਜਾਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਜਾ ਭੇਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਔਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਾਮਦਲ ਵਿਖਮ ਘਨਾ ਰਹਾਓ ਉਸਾਰ ਮਰੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਧਨਾ ਅੰਮ੍ਰਿਤ ਵੇ ਕੇਲ ਕਰੇ ਨਿਤ ਕਾਮਣ ਔਰ ਲੁਟੇਨ ਸੋ ਪੰਚ ਜਨਾ ਢਾਹੇ ਮਰੋਲੀ ਲੁਟਿਆ ਦੇਹਰਾ ਸਾਤੰਦ ਪਕੜੀ ਇੱਕ ਜਨਾ ਜਮ ਡਾਂਡਾ ਗਲ ਸੰਗਲ ਪੜਿਆ ਭਾਗ ਇਸੇ ਪੰਚ ਜਨਾ ਕਾਮਣ ਲੋੜੈ ਸੋਇ ਨਾ ਰੂਪਾ ਮਿੱਤਰ ਲੋੜੇ ਅਨਸੋ ਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਬਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਸਮੁੰਦਰਾ ਤੇ ਘੱਟ ਭੀਤਰ ਮੁੰਦਰਾ ਕਾਇਆ ਕੀ ਜੈ ਖਿੰਥਾ ਤਾ ਪੰਚਲੇ ਵਸ ਕੀ ਜੈ ਰਾਵਲ ਇਹੋ ਮਨ ਕੀ ਜੈ ਡਾਂਡਾ ਤਾ ਜੋਗ ਜੁਗ ਦੇਵ ਭਾਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਭਿਸਤਾ ਰਹਾਓ ਮੂਣ ਵੰਡਾਇਆ ਜੇ ਗੁਰ ਪਾਈ ਹੈ ਹਮ ਚ ਗੁਰ ਕੀ ਨੀ ਗੰਗਾ ਤਾ ਤੇਰੇ ਭਵਨ ਤਾਰਨ ਹਾਰ ਸਵਾਮੀ ਏਕ ਨਾ ਚੇਤ ਸਮਾਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਚਰਣੀ ਜੇ ਚਿਤ ਲਾਵੇ ਲਭ ਲੋਭ ਕੀ ਧਾਵਿਸਤਾ ਚਪ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ
ਕਾਇਆ ਕਮਲੀ ਹੰਸੇ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਗੀ ਦਾਜੈ ਫਿਰ ਪਾਛਾ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਪ੍ਰਣ ਔਖਦ ਮੰਤਰ ਮੂਲ ਮਨ ਇਕ ਹੈ ਜੇਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਕਲੀਜੈ ਰੇ ਏਕੋ ਮਨ ਏਕੋ ਸਾਹਿਬ ਭਾਈ ਰੇ ਤੇਰੇ ਦੀਨ ਗੁਣਾ ਸੰਸਾਰ ਸਮਾਵੇ ਲੱਖ ਨਾ ਲੱਖਣਾ ਜਾਈ ਹੇ ਰਹਿ ਰਹਾਓ ਸ਼ਕਰ ਖੰਡ ਮਾਇਆ ਮਨ ਮਿੱਠੀ ਹਮ ਤੋਂ ਪੰਡ ਉਚਾਈ ਰੇ ਰਾਤ ਹਨੇਰੀ ਸੂਝਸ ਨਾਹੀ ਲੱਜ ਟੂਕਸ ਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁੱਖ ਲਾਗੈ ਗੁਰਮੁਖ ਮਿਲੈ ਸਵਡਾਈ ਰੇ ਜੋ ਤਿਨ ਗਿਆ ਸੋਈ ਹੋਆ ਕਿਰਤਨ ਮਿਟਿਆ ਜਾਈ ਰੇ ਸੁਭਰ ਭਰੇ ਸਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮੇ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣਾ ਗੁਣ ਤੇਰੇ ਕਹੇ ਨਾ ਜਾਨੀ ਅਵਗੁਣ ਮੇਰੇ ਰਹਾਓ ਕਿਤੇ ਰੁੱਖ ਬਿਰਖ ਹਮ ਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਗ ਖੁੱਲੀ ਮੈਂ ਆਏ ਕਿਤੇ ਭੰਗ ਉਡਾਏ ਹੱਟ ਪਟਰ ਵਿੱਚ ਮੰਜਰ ਭੰਨੈ ਕਰ ਚੋਰੀ ਘਰ ਆਵੈ ਅੱਗੋ ਦੇਖੇ ਪਿੱਛੋ ਦੇਖੇ ਤੁਝਦੇ ਕਹਾਂ ਛਪਾਵੈ ਤਾਟ ਤੀਰਥ ਹਮ ਨਵਖਣ ਦੇਖੇ ਹੱਟ ਪੱਟਣ ਬਾਜਾਰਾ ਲੈ ਕੇ ਤਕੜੀ ਧੋਲਣ ਲਾਗਾ ਘਾਠੀ ਮਹਿਮਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸੇ ਮਿਹਰੋ ਪਾਵ ਡੁੱਬਦੇ ਪੱਥਰ ਤਾਰੇ ਜੀ ਅੜਾਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੈ ਦਿਨ ਰਾਤੀ ਕੌੜੀ ਪਹਿਰਾਗਣ ਮਹੱਲਾ ਪਹਿਲਾ ਰਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛਾ ਪਛਤਾਹੇ ਰੇ ਰਹਾਓ ਅਣਤਾ ਧਨ ਧਰਣੀ ਧਰੇ ਅਣਤ ਨਾ ਚਾਹਿਆ ਜਾਏ ਅਣਤ ਕਹੋ ਚਾਹਣ ਜੋ ਗਏ ਸੇ ਆਏ ਅਣਤ ਗਵਾਏ ਆਪਣ ਲਿਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ।

ਮੈਂ ਵਰਿੰਜਾ ਰਾਮ ਕੀ ਤੇਰਾ ਨਾਮ ਅੱਖਰ ਵਾ ਪਾਰ ਜੀ ਰਹਾਉ। ਕੋਕਲ ਹੋਆ ਅੰਬ ਵਸਾ ਸਹਿਜ ਸ਼ਬਦ ਵਿਚਾਰ, ਸਹਿ ਸੁਭਾਏ ਮੇਰਾ ਸੌ ਮਿਲੈ ਦਰਸ਼ਨ ਰੂਪ ਅਪਾਰ। ਮਛਲੀ ਹੋਵਾ ਬਲ ਜਲ ਬਸਾਂ, ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸੌ ਵਸੈ ਹੋ ਮਿਲੋਗੀ ਬਾਹ ਪਸਾਰ। ਨਾਗਨ ਹੋਵਾ ਧਰ ਵਸਾ ਸ਼ਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੀ ਆਖੀਏ ਕਰਤੇ ਕਹੋਏ ਬੀਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੈ ਸੰਭਾਲੀਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਦੇ ਕੌਣ ਸੁਮਾਰ। ਸੰਬਰ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸਣੀਆਂ ਜੋ ਹੋਵੈ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦਨੇ ਨਿਤ ਪਵਨ, ਸਦਨ ਹਾਰਾ ਸਿਮਰੀ ਨਾਨਕ ਸੇਦੇ ਆਵਾ ਨਰਾਗ। ਗੌੜੀ ਗਵਾਰੇਰੀ ਮਹੱਲਾ ਤੀਜਾ ਚੌਪਦੇ, ਕੁਅੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਮੇਰਾ ਪ੍ਰਭ ਸਭ ਦੇ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ। ਸਤਿਗੁਰ ਕਹਿ ਭੈ ਭਰਮ ਪੋ ਜਾਏ, ਭੈ ਰਾਚੈ ਸੱਚ ਰੰਗ ਸਮਾਏ ਰਹਾਉ। ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਕਾ ਭਾਰਾ ਕੀਮਤ ਨਹੀਂ ਪਾਏ। ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸਣ ਹਾਰ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ। ਸਾਚ ਵਸੈ ਸਾਚੀ ਸਭਕਾਰ, ਉੱਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ। ਜੀਵੈ ਦਾਤਾ ਦੇ ਉਣਹਾਰ, ਨਾਨਕ ਹਰ ਨਾਮੇ ਲੱਗਿਆ ਪਿਆਰ। ਗੌੜੀ ਕੁਆਰੇਰੀ ਮਹੱਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ। ਗੁਰ ਤੇ ਬੂਝੈ ਸੀਜੈ ਹੋ ਸੋਏ, ਗੁਰ ਤੇ ਸਹਿਜ ਸਾਚ ਵਿਚਾਰ। ਗੁਰ ਤੇ ਪਾਏ ਮੁਕਤ ਦੁਆਰ, ਪੂਰੈ ਭਾਗ ਮਿਲੈ ਗੁਰੇ ਆਏ। ਸਾਚੈ ਸਾਹਿਜ ਸਾਚ ਸਮਾਏ ਰਹਾਉ, ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ। ਗੁਰ ਤੇ ਸਾਂਤ ਵਸੈ ਮਨ ਆਏ, ਗੁਰ ਤੇ ਪਿਵਤ ਪਾਵਨ ਸੁਚ ਹੋਏ। ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ ਕੋ ਸਭ ਭਰਮ ਭੁਲਾਈ। ਬਿਨਾਵੈ ਬਹੁਤਾ ਦੁਖ ਪਾਈ, ਗੁਰਮੁਖ ਹੋਵੈ ਸੋ ਨਾਮ ਧਿਆਈ। ਦਰਸ਼ਨ ਸੱਚੈ ਸੱਚੀ ਪਤ ਹੋਈ, ਕਿਸਨੋ ਕਹੀਏ ਦਾਤਾ ਕਿਸ ਸੋਈ। ਕਿਸਨੋ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਜ ਸਮਾਵਾ। ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਥਾਓ ਸੱਚ ਮਨ ਨਿਰਮਲ ਹੋਏ। ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗ ਚਾਰੇ ਜਾਪੈ। ਸਭ ਕੁਛ ਸੱਚ ਆਪੇ ਆਪੈ, ਕਰਮ ਹੋਵੇ ਸਤਸੰਗ ਮਿਲਾਏ। ਹਰ ਗੁਣ ਗਾਵੈ ਸੋ ਥਾਏ ਰਹਾਉ, ਜਲੋ ਇਹੋ ਜਿਹੇ ਬਾ ਦੂਜੈ ਭਾਏ। ਹਰ ਰਸ ਨਾ ਚਾਕੈ ਫੀਕਾ ਆ ਲਾਏ, ਬਿਨ ਬੂਝੈ ਤਾਨ ਮਨ ਫੀਕਾ ਹੋਏ। ਬਿਨ ਨਾਵੈ ਦੁਖੀਆ ਚੱਲਿਆ ਰੋਏ, ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ। ਗੁਰ ਕਿਰਪਾ ਤੇ ਸੱਚ ਸਮਾਏ, ਸਾਚੇ ਰਾਤੀ ਗੁਰ ਸ਼ਬਦ ਵਿਚਾਰ। ਅੰਮ੍ਰਿਤ ਪੀਵੈ ਨਿਰਮਲ ਧਾਰ, ਨਾਮ ਸਮਾਵੈ ਜੋ ਭਾਂਡਾ ਹੋਏ। ਹੁੰਦੈ ਭਾਂਡਾ ਟਿਕੈ ਨ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ, ਇੱਕ ਕਾਵਤ ਰਹੇ ਮਨ ਸਾਧ ਨ ਪਾਏ। ਹੋਮੈ ਵਿੱਚ ਆਵੈ ਬਿਰਥਾ ਜਾਏ, ਹਉਮੈ ਵਿੱਚ ਗਾਵਹਿ ਬਿਰਥਾ ਜਾਏ। ਗਾਵਣ ਗਾਵਹੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹਿ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਉ। ਇੱਕ ਗਾਵੇ ਇੱਕ ਭਗਤ ਕਰੇ, ਨਾਮ ਨਾ ਪਾਵੇ ਬਿਨਸਨੇ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਬਿਰ ਰਾਖਿਆ ਸੱਚਾ ਸਦਾ ਉਰਧਾਰ। ਭਗਤ ਕਰੇ ਮੂਰਖ ਆਪ ਸੂਝਣ ਆਵੇ, ਸਾ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਨੱਚੇ ਟੱਪੇ ਭਗਤ ਨਾ ਹੋਏ, ਸ਼ਬਦ ਮਰੈ ਸ਼ਬਦ ਭਗਤ ਪਾਏ ਜਨ ਸੋਏ। ਭਗਤ ਵਚਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚ ਆਪ ਖੋਏ। ਮੇਰਾ ਪ੍ਰਭ ਸਾਚਾ ਸਾਬਿਤ ਜਾਣੇ, ਨਾਨਕ ਬਖਸੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਧਾਤ ਮਰ ਜਾਏ। ਬਿਨ ਮੂਹੇ ਕੈਸੇ ਹਰ ਪਾਏ, ਮਨ ਮਰੈ ਦਾਰੂ ਜਾਣੈ ਕੋਏ। ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸਨੂੰ ਬਖਸੇ ਦੇ ਵੱਡੇ ਆਈ। ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾਉ, ਗੁਰਮੁਖ ਕਰਨੀ ਕਾਰ ਕਮਾਵੈ ਨਾ ਇਸ ਮਨ ਕੀ ਸੋਜੀ ਪਾਵੈ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰੰਕ ਸਮਾਰ ਜਿਵਾਲਣ ਹਾਰਾ। ਮਾਨਿਆ ਸਾਧ ਸਾਧਿਆ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ। ਗੁਰਮੁਖੇ ਮਨ ਲਇਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ। ਜੋਰ ਤੁਰ ਰਾਖਿਅਨ ਮੇਲ ਮਿਲਾਏ, ਕਦ ਨਾ ਵਿਛੜੇ ਸ਼ਬਦ ਸਮਾਏ।
ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਗਾਉੜੀ ਗੁਆਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਭਵਰਾਨਾ ਦੂਜਾ ਭਾਏ ਭਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪਣਾ ਪਛਾਨਾ ਧੰਦਾ ਕਰਤਿਆ ਅੰਨ ਦਿਨ ਬਹਾਨਾ ਹਿਰਦੈ ਰਾਮ ਰਮਹੁ ਮੇਰੇ ਭਾਈ ਗੁਰਮੁਖ ਸਰ ਰਸਨਾ ਹਰ ਰਸਨ ਰਸਾਈ ਰਹਾਓ ਗੁਰਮੁਖ ਹਿਰਦੈ ਜਿਨ ਹਰ ਜਿਨ ਰਾਮ ਪਛਾਤਾ ਜਗਜੀਵਨ ਸੇਵ ਜੁਗਚਾਰੇ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਿਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜ ਠਾਕ ਰਹਾਏ ਨਾਮ ਨਵਨਿਤ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਨਾਮ ਕਰਤਿਆ ਸੁਖ ਸਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗਾਉੜੀ ਗੁਆਰੀ ਮਹੱਲਾ ਤੀਜਾ ਸੁਖ ਕੇ ਵਿਸਰੈ ਜਿਸਕੇ ਜੀ ਪਰਾਨਾ ਸੁਖ ਕੇ ਵਿਸਰੈ ਸਭ ਮਾਹਿ ਪਸਮਾਨਾ ਜਿਤ ਸੇਵੈ ਦਰਗਹਿ ਪਤ ਪਰਵਾਨਾ ਹਰ ਕੇ ਨਾ ਮਿਟੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ ਜਿਸ ਤਿੰਨ ਤੂੰ ਵਿਸਰੇ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੇ ਜੇ ਦੂਜਾ ਪਾਏ ਮਨਮੁਖ ਗਿਆਨੀ ਜੋ ਨੀ ਪਾਏ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਏ ਗੁਰਮਤਿ ਹਰ ਨਾਮ ਸਮਾਏ ਜਿਨ ਜਿੰਨਾ ਪੋਤੈ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੈ ਪੁਨ ਤਿੰਨ ਹੋਮੈ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ ਗਾਉੜੀ ਗੁਆਰੀ ਮਹੱਲਾ ਤੀਜਾ ਤੂੰ ਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ ਤੇਰੇ ਗੁਣਾਂ ਨੇ ਕੀਮਤ ਨਹਿ ਪਾਏ ਜਿਸਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਖਾਣੀ ਰਹਾਓ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਪਥਾਉ ਪਾਏ ਗੁਰਮੁਖ ਅੰਤਰ ਨਾਮ ਸਮਾ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉਂ ਲੱਗੈ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗਾਉੜੀ ਗੁਆਰੀ ਮਹੱਲਾ ਤੀਜਾ ਇੱਕ ਸਤੇ ਸਭ ਰਾਮ ਰੂਪ ਹੈ ਰੰਗਾ ਪੌਣ ਪਾਣੀ ਬਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਇੱਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਓ ਸਹਿਜ ਭਵੈ ਪ੍ਰਭ ਸਭਨੀ ਥਾਈ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸਕੀ ਕੀਮਤ ਕਿਨੈ ਨਾ ਪਾਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖਿਆ ਸ਼ਬਦ ਮਿਲਾਏ ਵੱਡੀ ਵਡਿਆਈ ਗੁਰਸੇਵਾ ਤੇ ਪਾਏ ਨਾਨਕ ਨਾਮ ਤੇ ਹਰ ਨਾਮ ਸਮਾਏ ਗਾਉੜੀ ਗੁਆਰੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਗ ਜਿਨ ਨਾਮ ਪਿਆਰ ਸਹਿਜੇ ਜਾਗੈ ਸਭੈ ਨ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਓ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤਾਂ ਮਾਇਆ ਨਾਲ ਲੂਝੈ ਅਗਿਆਨੀ ਕਦੇ ਨਾ ਸੀਜੈ ਇਸ ਯੁਗ ਮਹਿ ਰਾਮ ਨਾਮ ਨਿਸਤਾਰਾ ਵਿਰਲੇ ਕੋ ਪਾਏ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁਲ ਉਧਾਰਾ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਕਲੀ

ਰਾਤੇ ਹਰ ਵੇ ਪਰਵਾਹ ਹੋ, ਸੱਚੇ ਮਹਿਲ ਸੱਚ ਨਾਮ ਸਮਾਓ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵ ਜਲ ਉਤਰੋ ਪਾਰ ਰਹਾਓ। ਭਰਮੇ ਆਵੈ ਭਰਮੇ ਜਾਏ, ਹੋ ਜਗ ਜਨਮਿਆ ਦੂਜੇ ਪਾਏ, ਮਨ ਮੁਖ ਨਾ ਚਿਤੇ ਆਵੈ ਜਾਏ, ਆਪ ਭੁਲਾ ਕੇ ਪ੍ਰਭ ਆਪ ਭੁਲਾਇਆ। ਇਹੋ ਜਿਉ ਵਡਾਣੀ ਚਾਕਰੀ ਲਾਇਆ, ਮਹਾਂ ਖੁ ਦੁੱਖ ਖੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ, ਕੋ ਨਾਮ ਚੇਤੇ ਵਿੱਚ ਹੋ ਭਰਮ ਚੁਕਾਏ, ਨਾਨਕ ਨਾਮ ਰਤੇ ਨਾਨਕ ਨਾਮ ਜਪੇ, ਨਾਉ ਨਾਉ ਨਿਧ ਪਾਏ। ਗਾਉੜੀ ਗੁਆਰੀ ਮਹੱਲਾ ਤੀਜਾ, ਜਿੰਨਾ ਗੁਰਮੁਖ ਧਿਆਇਆ ਦਿਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਬਤਿਆਏ, ਸੇਤਨਵੰਤ ਹਰ ਨਾਮ ਕਮਾਏ। ਪੂਰੇ ਗੁਰ ਤੇ ਸੋ ਜੀ ਪਾਏ, ਹਰ ਹਰ ਹਰ ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਮਾਰ ਹਰ ਪਾਵੈ ਸੋਏ, ਹਰ ਗੁਣ ਗਾਵੇ ਮਾਤ ਉਤਮ ਹੋਏ, ਸਹਿਜੇ ਸਹਿਜ ਸਮਾਵੈ ਸੋਏ, ਦੂਜੇ ਭਾਈ ਨਾ ਸੇਵਿਆ ਜਾਏ, ਹਮੈ ਮਾਇਆ ਮਹਾਂ ਬੇਖ ਖਾਏ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੈ ਜਾਏ, ਹਰ ਹਰ ਨਾਮ ਦੇਵੈ ਜਨ ਸੋਏ, ਅਣਦਿਨ ਭਗਤ ਕਹ ਗੁਰ ਸਬਦੀ ਹੋਏ, ਗੁਰਮਤ ਵੇਲਾ ਬੂਝੈ ਕੋਏ, ਨਾਨਕ ਨਾਮ ਸਮਾਵੈ ਸੋਏ। ਗੌੜੀ ਗੁਆਰੀ ਰੀ ਮਹੱਲਾ ਤੀਜਾ, ਗੁਰ ਸੇਵਾ ਤੇ ਜੁਗ ਚਾਰੇ ਹੋਏ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੈ ਕੋਈ, ਖੁੱਟ ਨਾਮ ਧਨ ਹਰ ਧੋਟ ਨਾ ਹੋਈ, ਇੱਥੇ ਸਦਾ ਦੋ ਸੁਖ ਦਰ ਸੋਭਾ ਹੋਈ, ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਓ। ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰੇ, ਆਪ ਉਦਰੇ ਆਪ ਉਤਰੇ ਕੁਲ ਸਗਲ ਉਦਨ ਸਤਾਰੇ, ਹਰ ਕਾ ਨਾਮ ਰੱਖੇ ਉਰ ਧਾਰੇ, ਨਾਮ ਰਤੇ ਭਵ ਜਲ ਉਤਰੇ ਪਾਰੇ, ਸਤਿਗੁਰ ਸੇਵੇ ਸਦਾ ਮਨਵਦਾਸਾ, ਹੋਮੈ ਮਾਰ ਕਮਲ ਪਰਗਾਸਾ, ਅਨਹਦ ਬਾਜੈ ਨਿਜ ਕਰਵਾਸਾ, ਨਾਮ ਰਤੇ ਘਰ ਮਾਹੇ ਉਦਾਸਾ, ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਪ ਆਖ ਵਖਾਣੀ, ਅਣ ਦਿਨ ਜਪ ਹੈ ਹਰ ਸਾਰਿੰਗ ਪਾਣੀ, ਨਾਨਕ ਨਾਮ ਰਤੇ ਨਿਹਕ ਨਿਹਚ ਨਿਹ ਕੇਵਲ ਨਿਰਬਾਣੀ। ਗੌੜੀ ਗੁਆਰੀ ਦੀ ਮਹੱਲਾ ਤੀਜਾ, ਸਤਿਗੁਰ ਮਿਲੈ ਵਡਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਹੈ ਨਾਮ ਹਰ ਧਿਆਏ, ਭਗਤ ਜੀਤ ਲਾਹਾ ਨਾਮ ਪਾਏ ਰਹਾਓ। ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ, ਗੁਰ ਕਿਰਪਾ ਤੇ ਕਿਨੈ ਵਿਰਲੈ ਚੱਖ ਡੀਠਾ, ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਵੇ ਧ੍ਰਿਗ ਧ੍ਰਿਗ ਅਹੰਕਾਰ, ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਮਹੱਲਾ ਤੀਜਾ, ਗੌੜੀ ਬੈਰਾਗਣ, ਜੈਸੀ ਧਰਤੀ ਉੱਪਰ ਮੇਘਲਾ ਮੇਘੁਲਾ ਬਰਸਤ ਹੈ, ਧਰਤ ਕਿਆ ਧਰਤੀ ਮੱਧੇ ਪਾਣੀ ਨਾਹੀ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾ ਫਰਸਤ ਫੇਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ ਰਹਾਓ, ਇਸਤਰੀ ਪੁਰਖ ਹੋਏ ਕਿਆ ਕਿਆ ਹੋਏ ਕਰਮ ਕਮਾਈ, ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਈ, ਇਤਨੇ ਜਨਮ ਭੂਲ ਪਲੇ ਭੂਲ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੁੱਲੇ ਨਾਹੀ, ਇਤਨੇ ਜਨਮ ਭੂਲ ਪਰ ਭੂਲ ਪਰੇ ਸੇ ਜਾ ਪਾਇਆ ਤਾਂ ਭੁੱਲੇ ਨਾਹੀ, ਜਾ ਕਾ ਕਾਰ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ, ਤੇਰਾ ਸ਼ਬਦ ਤੂੰ ਹੈ ਹੈ ਕਰਤੇ ਤੂੰ ਹੈ ਹੈ ਆਪੇ, ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾਹੀ, ਨਾਨਕ ਤਤ ਤਸਿਓ ਮਿਲਿਆ ਪੁਨਰਪ ਜਨਮ ਨਾਹੀ। ਗੌੜੀ ਬੈਰਾਗਣ ਮਹੱਲਾ ਤੀਜਾ, ਸਭ ਜਗ ਕਾਲ ਹੈ ਵਾਸੈ ਵਾਧਾ ਦੂਜੇ ਪਾਏ, ਹੋਮੈ ਕਰਮ ਕਮਾਵ ਦੇ ਮਨ ਮੁਖ ਮਿਲੈ ਸਜਾਏ, ਮੇਰੇ ਮਨ ਗੁਰ ਚਰਨੀ ਜਿਤ ਲਾਏ, ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾਓ। ਲੱਖ ਚੁਰਾਸੀ ਭਰਮ ਦੇ ਮਨ ਹੱਠ ਆਵੈ ਜਾਏ, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ, ਗੁਰਮੁਖ ਆਪ ਪਛਾਣੇ ਹਰ ਨਾਮ ਵਸਿਆ ਮਨ ਆਏ, ਅਣ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਰਿਆ ਪ੍ਰਤੀਤ ਹੋਏ ਹੋਮੈ ਤਜੈ ਵਿਕਾਰ, ਜਨ ਨਾਨਕ ਕਰਮੀ ਪਾਈਅਨ ਹਰਨਾਮਾ ਭਗਤ ਭੰਡਾਰ। ਗੌੜੀ ਬੈਰਾਗਣ ਮਹੱਲਾ ਤੀਜਾ, ਪੀੜੈ ਦਿਨ ਚਾਰ ਹੈ ਹਰ ਹਰ ਹਰ ਹਰ ਲਿਖ ਪਾਇਆ, ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ, ਬੇਵਕੜੈ ਗੁਣ ਸੰਭਲੈ ਸਹੁਰੈ ਵਾਸ ਪਾਇਆ, ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਪਾਇਆ, ਸਸੁਰੈ ਪਈਏ ਪਿਰ ਵਸੈ ਕਹੋ ਕਿਤ ਵਿਦ ਪਾਈਐ, ਆਪ ਨਿਰੰਜਨ ਲੱਖ ਆਪੇ ਮੇਲਾਈਐ ਰਹਾਓ, ਆਪੇ ਪ੍ਰਭ ਦੇਹ ਮਤ ਹਰ ਨਾਮ ਧਿਆਈਐ, ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ, ਹਉਮੈ ਦੁਬਦਾ ਬਿਨ ਸਜਾਏ ਸਹਿਜੇ ਸੁਖ ਪਾਈ ਸਮਾਈਐ,
ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਐ ਮਨ ਮੁਖ ਗਰਭ ਨਾ ਪਾਇਓ ਅਗਿਆਨ ਇਹ ਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣ ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲ ਜਾਣੇ ਮੇਰੇ ਕਰਤੇ ਵੈ ਭਾਵ ਦਾ ਮਨ ਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਵੀਰਾ ਹਰ ਹਰ ਭਗਤ ਮਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਪੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮੇਰ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਖਤ ਮਿਟਾਇਆ ਚੂਕਾ ਅੰਧਿਆਰਾ ਤੁਰਮਸਤਕ ਜਿਨ ਕੋ ਲਿਖਿਆ ਦਿਨ ਹਰ ਨਾਮ ਪਿਆਰਾ ਹਰ ਕਿਰਤ ਬਿਦ ਪਾਈਆ ਸੰਤ ਜਨੋ ਜਿਸ ਦੇਖੋ ਜੀਵਾ ਹਰ ਬਿਨ ਚਸਾਨਾ ਜੀਵਤੀ ਹਰ ਗੁਰ ਬੋਲੋ ਗੁਰ ਮਿਲੋ ਹਰ ਰਸ ਪੀਵਾ ਰਹਾਓ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਧਨ ਲੀਨੀ ਤਨ ਧਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗੁਣ ਯਾਰੇ ਪਾਪੀ ਪਾਥਰ ਡੂਬਤੇ ਗੁਰਮਤ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗੁਣ ਯਾਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਪਤਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨਮ ਜਨ ਨਾਨਕ ਮੰਗੈ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਬਗਵਾਰੀ ਮਹੱਲਾ ਚੌਥਾ ਚੌ ਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਕਰਿਆ ਮੈਂ ਮੂਰਖ ਹਰ ਹਰ ਨਾ ਹਰ ਹਰ ਜਪ ਪੜਿਆ ਨਾ ਜਾਨਾ ਕਿਆ ਗਤ ਨਾਮ ਹਮਾਰੀ ਹਰ ਭਜ ਮਨ ਮੇਰੇ ਤਾਰ ਭਾਵ ਜਲ ਤੂੰ ਤਾਰੀ ਰਹਾਓ ਸੰਨਿਆਸੀ ਬੇਭੂਤ ਲਾਏ ਦੇਹ ਸਵਾਰੀ ਪਰਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਰਤ ਤਣ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਆਰੀ ਮਹੱਲਾ ਚੌਥਾ ਨਿਰਗੁਣ ਕਥਾ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਵ ਜਲ ਕਥ ਕਥਾ ਸੁਨ ਹਰ ਕੀ ਗੋਬਿੰਦ ਸੰਤ ਸਤ ਸੰਗਤ ਮੇ ਲਾਏ ਹਰ ਰਸ ਰਸਨਾ ਰਾਮ ਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੇ ਹਰ ਹਰ ਨਾਮਾ ਦਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਜੋ ਜਾ ਸੋ ਜਨ ਹਮਰੈ ਮਾਨ ਚਿਤਿਆ ਭਾਵੈ ਜਨ ਪਗਰੇ ਭਾਵਟ ਭਾਗੀ ਪਾਵੈ ਸੰਤ ਜਨਾ ਸਿਉ ਪ੍ਰੀਤ ਬਣ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰਸਿੱਖ ਸੁਖ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮਿਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾਓ ਜੋ ਮਿਲ ਬਛਰੇ ਗਉ ਪ੍ਰੀਤ ਪਗਾਵੈ ਕਾਮਨ ਪ੍ਰੀਤ ਜਾਂ ਪਿਰ ਘਰੇ ਆਵੈ ਹਰਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰਿੰਗ ਪ੍ਰੀਤ ਪਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਕਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪ੍ਰੀ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰਸਿੱਖ ਪ੍ਰੀਤ ਗੁਰਮਿਲ ਆਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਪਾਏ ਖੀਰ ਮੁਖ ਖਾਏ ਹਿਰਦੈ ਬਿਕਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂਰਾ ਕੱਚ ਪਾਚਾ ਨਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਾਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛਿਆ ਛੁੱਟੀ ਘਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਅਧਾਵਤ ਪੰਚ ਰਹੇ ਹਰ ਧਿਆਇਆ ਅਨਜਨ ਨਗਰੀ ਹਰ ਗੁਣ ਗਾਇਆ ਸਤਿਗੁਰ ਪਾਗ ਧੂਰ ਜਿਨਾ ਮੁਖ ਲਾਈ
ਤਿੰਨ ਕੂੜ ਤਿਆਗ ਹਰ ਲਿਵਲਾਈ ਤੇ ਹਰ ਦਰਗਹਿ ਮੁਖ ਉਜਲ ਭਾਈ। ਗੁਰਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪਾਗ ਲਗ ਧਿਆਵੈ ਜਨ ਨਾਨਕ ਗੁਰਮੁਖ ਹਰਿ ਆਪ ਤਰਾਵੈ। ਗੌੜੀ ਗੁਆਰੀ ਮਹੱਲਾ ਚੌਥਾ ਹਰਿ ਆਪੇ ਜੋਗੀ ਡੰਡਾ ਧਾਰੀ ਹਰਿ ਆਪੇ ਰਵ ਰਹਿਆ ਬਨਵਾਰੀ ਹਰਿ ਆਪੇ ਤਪ ਤਪ ਪਹਿਲਾ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਮਦੂ ਨਾਹੀ ਅਰ ਦੂਰ ਰਹਾਓ। ਹਰਿ ਆਪੇ ਸ਼ਬਦ ਸੁਰਤ ਧੁਨ ਆਪੇ ਹਰਿ ਆਪੇ ਵੇਖਿਆ ਵਿਖਸੈ ਆਪੇ ਹਰਿ ਆਪ ਜਪਾਏ ਆਪੇ ਹਰਿ ਜਾਪੇ ਹਰਿ ਆਪੇ ਸਾਰੇ ਅੰਮ੍ਰਿਤ ਧਾਰਾ ਹਰਿ ਅੰਮ੍ਰਿਤ ਨਾਮ ਪੀ ਆਵਣ ਹਾਰਾ ਹਰਿ ਆਪੇ ਕਰੇ ਹਰਿ ਆਪ ਕਰੇ ਆਪੇ ਨਿਸਤਾਰਾ ਹਰਿ ਆਪੇ ਬੇੜੀ ਤੁਲਹਾ ਤਾਰਾ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਆਪਾਵੈ ਪਾਰਾ। ਗੌੜੀ ਬੈਰਾਗਣ ਮਹੱਲਾ ਚੌਥਾ ਸਾਹੋ ਮਾਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਤੈਸੀ ਅਮਲੇ ਹਰ ਨਾਮ ਮਣੰਜੇ ਰੰਗ ਸਿਓ ਜੇ ਆਪ ਦਇਆਲ ਹੋਏ ਦੇਹ।

ਸਦਾ ਮਨ ਭਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਾਗਾਤੀ ਨੇੜ ਨਾ ਆਇਆ ਹੋਰ ਵਣਜ ਕਰੇ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਓ ਜਿਹੇ ਵਣਜ ਹਰ ਲਾਇਆ ਫਲ ਤੇਹਾ ਤਿਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹੋ ਹਰ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨੀ ਗਰਭ ਪਾਲਤੀ ਸੁਤ ਕੀ ਕਰੇ ਆਸਾ ਵੱਡਾ ਹੋਏ ਧਨ ਖਾੜ ਦੇ ਕਰ ਭੋਗ ਵਿਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦਿਆ ਬਤਾਸਾ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਨ ਨਾਨਕ ਜਾਨ ਕੀ ਉਪਮਾ ਤੁਝੇ ਵਡਈਆ ਰਹਾਓ ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੈ ਹਰ ਸਭ ਰਸ ਮਿੱਠੇ ਮੁਖ ਲੱਗੇ ਜਾ ਹਰ ਗੁਣ ਗਾਵੈ ਹਰ ਜਨ ਪਰਿਵਾਰ ਸਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੈ ਜੁਗ ਛਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਏ ਦਾ ਪੇ ਵਰਤਾਈ ਲਾਲਾ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਕਉ ਹਰ ਨਾਮ ਕਢਾਈ ਨਿਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੇ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਚੜਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮਕਾਮ ਰਹਾਓ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਧਨ ਖੱਟੇ ਆਸਾ ਕਰੈ ਹਮਾਇਆ ਮੋਹ ਵਧਾਇਆ ਧਨ ਖੱਟੇ ਆਸਾ ਕਰੈ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿਖ ਸੰਚੈ ਹਟਵਾਣੀਆਂ ਬਹਿ ਹਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ

ਨਿਤ ਦਿਨ ਸਰਾਤ ਲਾਲਚ ਕਰੇ ਭਰਮੈ ਭਰਮਾਇਆ ਬੇਗਾਰ ਫਿਰੈ ਵੈਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਘਰ ਕੈ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਓ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਭੈ ਬੰਧੈ ਕੈ ਭਾਂ ਦਾਨ ਲੇ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਹਰ ਹਰ ਮੁਖ ਹਰ ਸੁਖ ਪਾਇਆ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਤ ਕਰ ਮਾਇਆ ਕਹਿ ਤਾਈ ਲੈ ਲਾਹਾ ਦੇ ਤਾਂ ਸੁਖ ਮੰਨੇ ਤੋਟੈ ਮਰ ਜਾਈ ਜੇ ਗੁਣ ਸਾਜੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅੰਨ ਰਸਾਦ ਹੈ ਤਿਤਨੀ ਭੂਖ ਫਿਰ ਅਲੱਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰਿਆ ਗੈ ਜਨ ਨਾਨਕ ਹਰ ਰਸ ਦ੍ਰਿਪਤਿਆ ਫਿਰ ਭੂਖ ਨਾ ਲਾਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉਂ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਦਾ ਜਿਨ ਪ੍ਰੀਤ ਲਾਈ ਸੋ ਜਾਣਦਾ ਹਮਰੈ ਮਨ ਚਿਤ ਹਰ ਬਹੁਤ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰਦੁਆਰ ਮਤ ਨਿਰਗੁਣ ਹਮ ਮੈਲੇ ਮੇਲੇ ਕਬ ਹੂੰ ਆਪਣੀ ਕਿਰਪਾ ਧਾਰ ਰਹਾਓ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾਵੈ ਤੂੰ ਗੁਣਵੰਤਾ ਹਰ ਹਰ ਦਯਾਲ ਹਰ ਆਪੇ ਬਖਸ ਲੈ ਹਰ ਭਾਵੈ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦੀ ਹਰ ਨਾਮ ਛਡਾਵੈ ਹਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਾਪ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ।

ਹਮਰੀ ਵਿਦਹੋਤੀ ਮੇਰੇ ਸਤਿਗੁਰਾ ਸਾਬਿਤ ਤੁਮਹਰ ਜਾਣੋ ਆਪੇ। ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੁਖ ਸੰਤਾਪੇ। ਗੌੜੀ ਬੈਰਾਗਣ ਮਹੱਲਾ ਚੌਥਾ, ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ। ਘਰ ਮੰਦਿਰ ਘੋੜੇ ਖੁਸ਼ੀ ਮਨ, ਅੰਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ। ਕਿਉਂ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨਿਜ ਕਰਮ ਹਰ ਕੇ ਮੇਰੇ। ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ ਰਹਾਓ। ਕਿਛ ਰੂਪ ਨਾਹੀਂ ਕਿਛ ਜਾਤ ਨਾਹੀਂ, ਕਿਛ ਢੰਗ ਨਾ ਮੇਰਾ। ਕਿਆ ਮੋਲੈ ਬੋਲੈ ਗੁਣ ਬਿਹੁਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਉੱਭਰੇ ਪੁੰਨ ਸਤਿਗੁਰ ਕੇਰਾ। ਸਭ ਜੀਉ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ। ਰਸ ਅੰਨ ਲੋਪ ਅੰਨ ਭੋਗਾਣੀ ਜਿਨ ਦੀਏ, ਸੋ ਚਿਤ ਨਾ ਵਈ ਪਸੂ ਹੋਂ ਕਰ ਜਾਣੀ। ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ। ਜਨ ਨਾਨਕ ਹਾਟ ਵਿਹਾਜਿਆ, ਜਨ ਨਾਨਕ ਹਾਟ ਵਿਹਾਜਿਆ, ਹਰ ਗੁਲਮ ਗੁਲਾਮੀ। ਗੌੜੀ ਬੈਰਾਗਣ ਮਹੱਲਾ ਚੌਥਾ, ਜਿਉਂ ਜਨਨੀ ਸੁੱਤ ਜਨ ਪਾਲਤੀ। ਰਾਖਿਆ ਨਦਰ ਮਝਾਰ, ਅੰਤਰ ਬਾਰ ਮੁਖ ਦੇ ਗਰਾਸ। ਕਿਨ ਕਿਨ ਪੋਚਾਰ, ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਪਾਪੀ, ਮੇਰੇ ਰਾਮ ਹਮ ਬਾਰਿਕ, ਹਰ ਪ੍ਰਭ ਕੇ ਹੈ ਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਓ। ਜੈਸੀ ਗਿਰ ਗਗਨ ਫਿਰੰਤੀ ਉੱਡਤੀ, ਕੱਪੜੇ ਬਾਗੇ ਵਾਲੀ। ਉਹ ਰਾਖਿਆ ਚੀਤ ਪਿੱਛੇ ਬੀਚ ਪਿੱਛੇ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੀ। ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੈ ਜੀ ਨਾਲੀ। ਜੈਸੇ ਕਾਤੀ ਬੀਤ ਤੀਸ ਬੱਤੀਸ ਹੈ, ਜੈਸੇ ਕਾਤੀ ਤੀਸ ਬੱਤੀਸ ਹੈ, ਵਿੱਚ ਰਾਖਿਆ ਰਸਨਾ ਮਾਸ ਰਤ ਕੇਰੀ। ਕੋਈ ਜਾਣੋ ਮਾਸ ਕਾਤੀ ਕਿਆ ਕਿਛ ਹਾਥ ਹੈ, ਸਭ ਵਸਗਤ ਹੈ ਹਰ ਕੇਰੀ। ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ, ਹਰ ਰਾਖੇ ਪੈ ਜਨ ਕੇਰੀ। ਭਾਈ ਮਤ ਕੋਈ ਜਾਣੋ, ਕਿਸੀ ਕਿਆ ਕਿਛ ਹਾਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਮਿਰਤ ਸਿਰਤ ਤਾਪ ਸਾਪ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾ।

ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਾ ਹਰ ਪਰਮ ਬਦਲਹੀਐ ਮੇਰਾ ਸਤਿਗੁਰ ਪਿਆਰਾ ਕਿਤ ਬਿਤ ਮਿਲੈ ਹਾਂ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰਪੂਰਾ ਕਿਉਂ ਮਿਲੈ ਰਹਾਓ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਸ ਪੁੰਨੀ ਜਨ ਗੇਰੀ ਆਲੇ ਸਤਿਗੁਰ ਧੂਰਾ ਹਮ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਹਤਿਸ ਸਤਿਗੁਰ ਮਿਲੀਐ ਟੋਟਾ ਮੂਲ ਨਾ ਆਵਈ ਹਰ ਹਰ ਲਾਭ ਨਿਤ ਦ੍ਰਿੜੀ ਹੈ ਜਿਸ ਕੋ ਨਿਰਦੈ ਵਿਗਾਸ ਹੈ ਦੂਜ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾ ਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰਾ ਮਾਨ ਤਾਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਕੂੜਾ ਹਰ ਰੰਗ ਭੀਨੀ ਮੇਰੀ ਝੋਲੀ ਆਪਣੇ ਹਰ ਪ੍ਰਭ ਕੀ ਹੋਂਗੋਲੀ ਜਾ ਹਮ ਜਾਬ ਹਮ ਹਰ ਸੇਤੀ ਮਨ ਮਾਨਿਆ ਹਰ ਕਰ ਦਿਨੋ ਜਗਤ ਸਭ ਗੋਲ ਅਮੋਲੀ ਰਹਾਓ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਾਗੈ ਪਰੰਪਰ ਪੁਰਖ ਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵਿੱਚ ਗੁਰਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਣਦਿਨ ਹਰ ਗੁਣ ਗਾਵੈ ਵਿਲ ਮਿਲ ਸਤਿਗੁਰ ਗੁਰਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਪਰੰਪਰ ਸਵਾਮੀ ਜਗਦੀਸ਼ ਸਿਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਜਾ ਮਨ ਹਰ ਸੇ ਤੀਰਾਤੇ ਸਤਸੰਗਤ ਮੇਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾਓ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋਖ ਸਭਨ ਸੇ ਜੋ ਗੁਰਮਤ ਹਰ ਨਾ ਰਾਮ ਰਸ ਖਾਤੇ ਤਿਨਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਦੋਖ ਸਰ ਨਾਤੇ ਗੁਰਮਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਾਨ ਹਰ ਸੇ ਤੀਰਾਚੇ ਸਤਿਗੁਰ ਬਚਨ ਕੀ ਵਾਤ ਨਿਰਮਲ ਜਾਪ ਹਰ ਹਰ ਹਰ ਮਨ ਰਾਜ ਮਾਚੇ ਰਾਮ ਮੇਰਾ ਮਾਨ ਤਨ ਬੇਦ ਲਿਓ ਹਰ ਸਾਚੇ ਜੇ ਕਾਲ ਕੈ ਮੁਖ ਬਖਸ ਜਗਤ ਸਭ ਗ੍ਰਸਿਆ ਗੁਰੂ ਸਤਿਗੁਰ ਕੈ ਬਚਨ ਹਰ ਅਮ ਜਾਤੇ ਰਹਾਓ ਜਿਨਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਕਤ ਮੂੜ ਨਰ ਕਾਚੇ ਤਿਨਕੋ ਜਨਮ ਮਰਨ

ਆਸਮ ਕੀਜੈ ਮਨ ਨਿਰਤ ਕਰੇ ਹਰ ਕਰ ਨਾਚੇ ਆਪੇ ਸਾਹਾ ਵੱਡੇ ਪ੍ਰਭ ਸੁਆਮੀ ਹਮਣ ਜਾਰੇ ਹੈ ਤਾਚੇ ਮੇਰਾ ਮਨ ਤਨ ਜੀਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੇ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨੋ ਚੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਨੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ ਹਮ ਮੂੜ ਮੁਕਤ ਅਸ਼ੁੱਧ ਮਤ ਹੋਤੇ ਮੁਕੁਰ ਸਤਿਗੁਰ ਕੈ ਬਚਨ ਹਰਮ ਹਮ ਭੰਨ ਹਰ ਹਰਮ ਜਾਨੇ ਰਹਾਓ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀ ਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮੇਰੇ ਸਤਿਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਿਗੁਰ

ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਾਤ ਗੁਰਮਤ ਨਾਮ ਸਮਾਨੇ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿੱਥੇ ਹਰ ਪਹੁ ਨਸੀ ਹੈ ਹਰ ਆਪੇ ਬਖਸਲੇ ਪ੍ਰਭ ਸਾਚਾ ਹਰ ਆਪ ਛੜਾਏ ਛੁੱਟੀ ਹੈ ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ ਸਤਿਗੁਰ ਕੀ ਸਰਨਾਈ ਭਜ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਐ ਰਹਾਉ ਮੇਰੇ ਮਨ ਸੇਵਹੋ ਸੋ ਪ੍ਰਭ ਸਰਬ ਸੁਖਦਾਤਾ ਜਿਤਿਮ ਸੇਵਿਆ ਨਿਜ ਘਰ ਵਸੀ ਹੈ ਗੁਰਮੁਖ ਲਾਲ ਜਾਏ ਲਹੋ ਘਰ ਆਪਣਾ ਘਸ ਚੰਦਨ ਹਰ ਜਸ ਘਸੀ ਹੈ ਮੇਰੇ ਮਨ ਹਰ ਹਰ ਹਰ ਹਰ ਜਸ ਉੱਤਮ ਲੈ ਲਾਹ ਹਰ ਮਨ ਹੱਸੀ ਹੈ ਹਰ ਹਰ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚੱਖੀ ਹੈ ਮੇਰੇ ਰਮਨ ਨਾਮ ਬਿਨਾ ਜੋ ਦੂਜਾ ਲਾਗੇ ਤੇ ਸਾਖਤ ਨਰ ਜਮ ਘੁੱਟੀ ਹੈ ਤੇ ਸਾਖਤ ਚੋਰ ਜਿੰਨਾ ਨਾਮ ਵਿਸਾਰਿਆ ਮਨ ਜਿਨ ਕਿਆ ਨਿਕਟ ਨਾ ਭਿੱਟੀ ਹੈ ਮੇਰੇ ਮਨ ਸੇਵੋ ਅਲੱਖ ਨਿਰੰਜਨ ਨਰ ਹਰ ਜਿਤ ਸੇਵਿਆ ਲੇਖਾ ਛੁੱਟੀ ਹੈ ਜਿਨ ਨਾਨਕ ਹਰ ਪ੍ਰਭ ਪੂਰੇ ਕੀਏ ਕਿਨ ਮਾਸਾ ਤੋਲ ਨਾ ਘਟੀ ਹੈ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਤ ਪ੍ਰਭ ਤੁਮਰੈ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਤੇ ਮੇਰੀ ਰਹਾਓ ਜੋ ਹਮਰੇ ਮਨ ਚਿੱਤ ਹੈ ਸੁਆਮੀ ਸਾਬਿਤ ਤੁਮ ਹਰ ਜਾਨੋ ਮੇਰੀ ਅਣਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਹਾਏ ਪ੍ਰਭ ਮੇਰੀ ਅਣਦਿਨ ਅਣਦ ਭਇਆ ਵਡ ਭਾਗੀ ਸਭ ਆਸ ਪੁੱਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕਿਤ ਕੇਰੀ ਜਨ ਨਾਨਕ ਸਰਣਾਗਤ ਆਏ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹ ਮਨੁਆ ਖਿਨ ਨਾ ਟਕੈ ਬਹੁ ਰੰਗੀ ਦਹਿ ਦਹਿ ਦਿਸ ਚਾਲ ਚਲ ਹਾਂਡੇ ਗੁਰਪੂਰਾ ਪਾਇਆ ਵਡ ਭਾਗੀ ਗੁਰਮੰਤਰ ਦੀਆ ਮਨ ਹਾਂ ਠਾਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਓ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰ ਉਪਕਾਰ ਪੁੰਨ ਬਹੁ ਗਿਆ ਬਹੁ ਪੁੱਤਰ ਅਵਤਾਰ ਕਰ ਪਰਾਡੇ ਜਿਨਕੋ ਪ੍ਰੀਤ ਰਦੈ ਹਰ ਨਾਹੀ ਤਿਨ ਕੂਰੇ ਗਾਢਨ ਗਾਡੇ ਜੋ ਪਾਣੀ ਕਾਗਦ ਬਿਨ ਸਜਾਤ ਹੈ ਤੇ ਮਨਮੁਖ ਗਰਭ ਗਲਾਡੇ ਹਮ ਜਾਨਿਆ ਕਛੂ ਨਾ ਜਾਨੇ ਆਗੈ ਜਿਉ ਹਰ ਹਰ ਰਾਖੈ ਤਿਉ ਠਾਡੇ ਹਮ ਭੂਲ ਚੁੱਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕਾਢੇ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖਿਆ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੋਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚੱਲੇ ਚੁੱਭੈ ਦੁੱਖ ਪਾਵ ਹੈ ਜਮਕਾਲ ਸਹੇ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਬਖੰਡ ਬ੍ਰਹਿਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੈ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜਮ ਹੈ ਹਰ ਰਾਮ ਰਾਏ ਹੈ ਕਿਛ ਸਾਧ ਨਾ ਪਾਵੈ ਧੀਠਾ ਹਰ ਦੀਨ ਦਇਆਲ ਅਨੁਗ੍ਰਹ ਕੀਆ ਹਰ ਗੁਰਸਬ ਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰ ਲਿਵ ਮਿੱਠਾ ਰਹਾਉ ਹਰ ਅਗਮ ਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਭਾਗ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰਬਚਨ ਬਖਾਨੇ ਜਿਨ ਗੁਰਬਚਨ ਸੁਖਾਨੇ ਹੀਅਰੈ ਤਿਨ ਆਗੇ ਆਣ ਪਰੀਠਾ ਮਨਮੁਖ ਹੀਅਰ ਅਤ ਕਠੋਰੈ ਤਿਨ ਅੰਤਰਕਾਰ ਕਰੀਠਾ ਵਿਸੀਅਰ ਕਹੋ ਬਹੁ ਦੂਧ ਪਿਆਈ ਹੈ ਵਿਖ ਨਿਖਸੈ ਫੋਲ ਫੁਲੀਠਾ ਹਰ ਪ੍ਰਭ ਆਣ ਮਿਲਾਵ ਹੋ ਗੁਰਸਾਧੁ ਕਾਸ ਗਰੁੜ ਸ਼ਬਦ ਮੁਖ ਪਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਾਗ ਸੰਗਤ ਕਰੂਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਅੱਗੇ ਸਤਿਗੁਰ ਦਾ ਤਿੰਨ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰਮਤ ਰਾਮ ਰਾਏ ਗੁਰ ਸਤਿਗੁਰ ਗੁਰ ਸ਼ਬਦ ਗੁਰੂ ਲਿਵ ਲਾਗੇ ਹਾਂ ਮਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਪ੍ਰਭ ਭਾਉ ਗੁਰਬਚਨੀ ਭਾਗੇ ਅੰਧਿਆਰੇ ਦੀਪਕ ਆਨ ਮਿਲਾ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨ ਸਜਮ ਬਿਨਾਸਿਓ ਘਰ ਵਸਤ ਲਹੀ ਮਨ ਜਾਗੇ ਸਾਖਤ ਬਧਿਕ ਮਾਇਆ ਧਾਰੀ ਤਿਨ ਜਾਮ ਜੋਹਣ ਲਾਗੇ ਉਨ ਸਤਿਗੁਰ ਆਗੇ ਸੀਸ ਨਾ ਵੇਚਿਆ ਓਏ ਆਵਹਿ ਜਾਏ ਅਸ ਅਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਣ ਗੁਰੂ ਹਮ ਸਰਣ ਪ੍ਰਭੂ ਹਰ ਜਾਗੇ
हमरा बिनो सुनो प्रभ ठाकुर हम शरण प्रभु हर मागे जन नानक की ला जन नानक की लाज पात गुरु है सिर बेच सतगुर आगे। गौड़ी पूर्वी महला चौथा हम अहंकारी अहंकार अज्ञान मत गुर मिले आप गवाया हो मैं रोक गया सुख पाया धन धन गुरु हर राया राम गुर के बचन हर पाया रहाओ मेरा ही रह प्रीत राम राय की गुर मार्ग पंथ बताया मेरा जीव पिंड सब सतगुर आगे जिन विछुड़िया हर गल लाया मेरे अंतर प्रीत लगी देखन को गुर हृदय नाल दिखाया सहज आनंद भया मन मोर है गुरु आगे आप बचाया हम अपराध पाप भोगिने कर दुष्ट कर दुष्टि चोर चुराया जब नानक शरणागत आए हर राखो लाज हर पाया गौड़ी पूर्वी महला चौथा गुरमत बाजै शब्द अनाहद गुरमत मनुआ गावै वट भागी गुर दर्शन पाया धन धन गुरु लिव लावै गुरमुख हार लिव लावै रहाओ हमरा सागुर अग सतगुर पूरा मन गुर की कार कमावै हम मल मल धोवे पाव गुरु के जो हर हर कथा सुनावै हृदय गुरमत राम रसायन जिहवा हर गुण गावै मन रस करस का हर रस आगाने फिर बहुड़ ना भूख लगावै कोई करै उपाव अनेक बहुत तेरे मिन कृपा नाम न पावै जन नानक कहो हर कृपा धारी मत गुरमत नाम दृढ़ावै गौड़ राग गौड़ी माज महला चौथा गुरमुख जिंदु जाप हर जप नाम करमा मत माता मत जियो नाम मुख नामा संतोख पिता कर गुरपुरख जन्मा वट भागी मिल रामा गुर जोगी पुरख मिलया रंग माणी जियो गुर हर रंग रतड़ा सदा निरबाणी जियो वट भागी मिल सुकड़ सुजानी जियो मेरा मन तन हर रंग भिन्ना आवो संतो मिल नाम जपाहा मिच संगत नाम सदा लै लाहा जियो हर हर सेवा संता अमृत मुख पाहा जियो मिल पूर्व लिखियाड़े तुरकर्मा सावन सावन वर्ष अमृत जग छाया जियो मन मोर कोह केड़ा शब्द मुख पाया हर अमृत उठड़ा मिलिया हर राया जियो जन नानक प्रेम रतन्ना गावड़ी माज महला चौथा हो सखी आओ सखी गुण कामन करीहा जियो मिल संत जना रंग माणे रलिया जियो गुरदीपक ज्ञान सदा मन अम्बलिया जियो हर तुठे ढोल ढोल मिलिया जियो मेरा मन तन प्रेम लगा गुरु ढोले जियो मैं मेले मित्र सतगुर वे चोले जियो मन देवा संता मेरा प्रभ मेले जियो हर विठड़ियो सदा कोले जियो वस मेरे प्यारे आ वस मेरे गोविंदा हर कर कृपा प्रभ हर कर कृपा मन वस जियो मन चिंदेड़ा फल पाया मेरे गोविंदा गुरपुरा वेग विगस जियो हर नाम मिलया सुहागनी मेरे गोविंदा मन अनदर अनदर हस जियो हर पायड़ा वट भागी मेरे गोविंदा नित लैलाहा मन हस जियो हरे आप पाया हरे आपे वेख्या हरे आपे घर लाया जियो एक खावे खर्च तोड़ न आवै एक सब पक्का पाया जी एक ना पक्का पाया जियो एक राजे तख्त बहनत सुखिए एक ना भिख मंगाया जियो सब इको शब्द वर्तदा मेरे गोविंदा जन नानक नाम ते आया जियो गौड़ी माज महला चौथा मन माही मेरे गोविंदा हर रंग रत्ता मन माही जियो हर रंग नाल ना पकिए मेरे हर ना रंग नाल ना लखिए मेरे गोविंदा गुरपुरा लख लखाही जियो हर हर नाम जपर गासिया मेरे गोविंदा सब दर्द दुख लह जाही जियो हर पद उत्तम पाया मेरे गोविंदा वट भागी नाम समाही जियो नैणी मेरे प्यारिया नैणी मेरे गोविंदा किने हर पब डिठड़ा नैणी जियो मेरा मन तन बहुत वैराग्या मेरे गोविंदा हर बाजो तन कुम लैणी जियो संत च ना मिल पाया मेरे गोविंदा मेरा हर प्रभ सज्जन सैन जियो हर आय मिलिया जग जीवन दा मेरे गोविंदा मैं सुख विहानी रहनी जियो मैं मिलो संत मेरा हर प्रभ सज्जन मैं मन तन भुख लगाईया जियो हर रह ना सको बिन देखे मेरे प्रीत मैं अंतर बिरह हर लाईया जियो हर राया मेरा सज्जन प्यारा गुर मेले मेरा मन जीवाईया जियो मेरा मन तन आसा पूरी मेरे गोविंद हर मिलया मन वाधाईया जियो

ਸਿਖਰ ਕਾਰਜ ਲਿਓ ਸਵਾਰ ਰਹਾਉ। ਆਪਣੇ ਪ੍ਰਭ ਜੀ ਪ੍ਰਭ ਸਿਉ ਹੋ ਸਾਵਧਾਨ, ਤਾਤੂ ਦਰਗਹ ਭਾਵੈ ਮਾਨੁਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ। ਸਰਬ ਜੀ ਹੈ ਜਾ ਕੇ ਹਾਥ, ਕਦ ਨਾ ਵਿਛੜੈ ਸਭ ਕੈ ਸਾਥ। ਉਪਾਉ ਛੋੜ ਗਹੁ ਤਿਸ ਕੀ ਓਟ, ਨਿਮਕ ਮਾਇ ਹੋਵੈ ਤੇਰੀ ਛੋਟ। ਸਦਾ ਨਿਕਟ ਕਰ ਤਿਸ ਕੋ ਤਿਸ ਨੂੰ ਜਾ।

0: ਗੁਰ ਕਾ ਭਜਨ ਸਦਾ ਬਿਨਾਸੀ, ਗੁਰ ਕਾ ਭਜਨ ਖੱਟੀ ਜੰਪਾਸੀ। ਗੁਰ ਕਾ ਭਜਨ ਜੀ ਕਿਆ ਸੰਗ, ਗੁਰ ਕੇ ਭਜਨ ਰਚ ਰਾਮ ਰੰਗ। ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾਉ। ਗੁਰ ਕਾ ਭਜਨ ਟਲ ਅਛੇਦ, ਗੁਰ ਕਾ ਭਜਨ ਕਟੇ ਭ੍ਰਮ ਭੇਦ। ਗੁਰ ਕਾ ਭਜਨ ਕਤ ਹੋ ਨਾ ਜਾਏ, ਗੁਰ ਕਾ ਭਜਨ ਹਰ ਕੇ ਗੁਣ ਗਾਏ। ਗੁਰ ਕਾ ਭਜਨ ਜੀ ਕੈ ਸਾਥ, ਗੁਰ ਕਾ ਭਜਨ ਨਾਥ ਕੋ ਨਾਥ। ਗੁਰ ਕਾ ਭਜਨ ਨਰਕ ਨਾ ਪਵੈ, ਗੁਰ ਕਾ ਭਜਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਭਜਨ ਪ੍ਰਗਟ ਸੰਸਾਰ, ਗੁਰ ਕਾ ਭਜਨ ਆਵੈ ਹਾਰ। ਗੁਰ ਕੈ ਬਚਨ ਨਾ ਵਿਹਾਰ, ਤਿਸ ਜਨ ਹੋਏ ਆਪ ਕਿਰਪਾਲ। ਨਾਨਕ ਸਤਿਗੁਰ ਸਦਾ ਦਇਆਲ।
1: ਗੌੜੀ ਮਹੱਲਾ ਪੰਜਵਾਂ। ਜਾ ਕੋ ਆਪਣੀ ਕਿਰਪਾ ਧਾਰੇ, ਸੋ ਜਨ ਰਸਨਾ ਨਾਮ ਉਚਾਰੇ।

0: ਪਟਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗੌੜੀ ਮਹੱਲਾ ਪੰਜਵਾਂ ਕੱਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨਸੈ ਨਿਰਪਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਰਿਦ ਅੰਤਰ ਧਾਰੇ ਅਗਨ ਸਾਗਨ ਗੁਰ ਪਾਰ ਉਤਾਰੇ ਬੂੜਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗ ਤਾਂ ਕੀ ਸਰਨੀ ਪਰਉ ਮਨ ਤਨ ਆਪਣਾ ਆਗੈ ਧਰਉ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਉ ਤਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨੇ ਸੰਭਾਲੇ ਸੋ ਤਨ ਸਾਂਚੋ ਜੋ ਚਾਲੈ ਨਾਲੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੁ ਨਾਨਕ ਤਾਂ ਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚ ਜੀਵਾਏ ਕਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣ ਤਾਸਾ ਦੁੱਖ ਨਾਠੇ ਸੁਖ ਆਏ ਸਮਾਏ ਢੀਲ ਨਾ ਭਰੀ ਜਾ ਗੁਰ ਫੁਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੜੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਹੁ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕੋ ਹੋ ਬਲ ਜਾਓ ਜਿਤ ਮੇਰਾ ਮਨ ਜਪੈ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪਨੀਤ ਚੱਲੇ ਹਰ ਮਾਰਗ ਕਹੁ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਇੱਕੋ ਸੋਈ ਰਹਾਉ ਗੁਰ ਕੇ ਚਰਨ ਹਿਰਦੇ ਉਰ ਧਾਰ ਅਗਨ ਸਾਗਰ ਜਪ ਉਤਰੈ ਪਾਰ ਗੁਰ ਮੂਰਤ ਸਿਉ ਲਾਈ ਧਿਆਨ ਈਹਾ ਊਹਾ ਪਾਵੈ ਮਾਨ ਸਗਲ ਤਿਆਗ ਗੁਰਸਰਨੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਿਹਾ ਸਰਵਤਰ ਸਵਾਮੀ ਗੁਣ ਗਾਵੈ ਨਾਨਕ ਅੰਤਰਜਾਮੀ ਗੌੜੀ ਮਹੱਲਾ ਪੰਜਵਾਂ ਭੈ ਮੈਂ ਰਚਿਓ ਸਭ ਸੰਸਾਰਾ ਤਿਸ ਪਉ ਨਾਹੀ ਜਿਸ ਨਾਮ ਆਧਾਰਾ ਭਾਉ ਨਾ ਵਿਆਪੈ ਤੇਰੀ ਸਰਨਾ ਜੋ ਤੁਧ ਭਾਵੈ ਸੋਈ ਕਰਨਾ ਰਹਾਉ ਸੋਖ ਹਰਖ ਮੈਂ ਆਵਣ ਜਾਣਾ ਤਿਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤ ਜਿਨ ਸਤਿਗੁਰ ਪਾਇਆ ਰਾਖ ਲਈ ਪ੍ਰਭ ਰਾਖਣ ਹਾਰਾ ਕਹੁ ਨਾਨਕ ਕਿਆ ਜੰਤ ਵੇਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੈ ਜਪੀਏ ਨਾਉ ਤੁਮਰੀ ਕਿਰਪਾ ਤੈ ਦਰਗਹਿ ਥਾਉ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਇ ਤੁਮਰੀ ਕਿਰਪਾ ਤੈ ਸਦਾ ਸੁਖ ਹੋਏ ਰਹਾਉ तुम मन वसे तो दुख न लागे, तुमरी कृपा ते भ्रम पाओ भागे। पार ब्रह्म अपरंपर स्वामी, सगल कटा के अंतर जामी, करो अरदास अपने सतगुरु पास, नानक नाम मिले सच रास। गौड़ी महला पंजवा, कण बिना जैसे थोथर तुखा, नाम बिहून सुने से मुखा। हर हर नाम जपो नित प्राणी, नाम बिहून त्रिग देह बेगानी। रहाओ नाम बिना नाई मुख भाग, भरत बिहून कहां सुहाग। नाम विसार लगे अनसुआए, ताकी आस न पूजे काय। कर कृपा प्रभ अपनी दात, नानक नाम जपै दिन रात। गौड़ी महला पंजवा, तू समराथ तू है मेरा स्वामी, सब किश तुम ते तू अंतर जामी। पार ब्रह्म पूर्ण जन ओट, तेरी सारन उदरे जन कोट। रहाओ जेते जी ते सब तेरे, तुमरी कृपा ते सुख कनेरे। जो किछ वरते सब तेरा भाणा, हुक्म बुझै सो सच समाणा। कर कृपा दीजे प्रभदान, नानक सिमरे नाम निदान। गौड़ी महला पंजवा, ताका दर्स पाइये वडभागी, जाकी राम नाम लिव लागी। जाकै हर वसया मन माही, ताको दुख सुपने पी नाही। रहाओ सर्व निदान राखे जन माहे, ताके संग किल विख दुख जाय। जन की महिमा कथी न जाए, पार ब्रह्म जन रिहा समाए। कर कृपा प्रभ बिनो सुनिजे, दास की तूर नानक को दीजे। गौड़ी महला पंजवा, हर सिमर तेरी जाए बलाए, सर्व कल्याण वसे मन आए। पज मन मेरे को नाम, जी तेरे कै आवै काम। रहाओ रहन दिनस गुण गाओ अनंता, गुरपुरे का निर्मल मनता। छोड़ पाव एक टेक राख, महापदार्थ अमृत रस चाख। बेखम सागर तेई जन तरे, नानक जाको नदर करे। गौड़ी महला पंजवा, हृदय चरण कमल प्रभ तारे, पूरे सतगुरु मिले निस्तारे।
1: गोविंद गुण गाओ मेरे भाई, साधु हर नाम ध्याई। रहाओ दुरमत दे होई परवान, सतगुर ते पाया नाम निदान। हर सिमरत पूर्ण पद पाया, साध संगत पह परम मटाया। जत कत वेख्यो तत रिहा समाए, नानक दास हर के हर की सरनाए। गौड़ी महला पंजवा, गुर के दर्शन को बल जाओ, जप जप जीवा सतगुर नाओ। पार ब्रह्म पूरन गुरदेव, कर कृपा लागो तेरी सेव। रहाओ चरण कमल हिरदे उड़ धारी, मन तन धन गुर प्राण अधारी। सफल जन्म होया परवान, सफल जन्म होवै परवान। गुर पार ब्रह्म निकट कर जान, संत तूर पाईए वड भागी। नान गुर भेटै हर सिव लिव लागी। गौड़ी महला पंजवा, करे है दोह कर्म दिखावै होर, राम की दरगह बांधा चोर। राम रमे सोई रा माना, जल थल मैयल एक एक समाना। रहाओ अंतर बेख मुख अमृत सुनावै, जम प्रबादा चोटा खावै। आनक पढ़ दे मैं कमावै बेकार, खिन में प्रगट होए संसार। अंतर सांच अंतर साच, नाम रस राता नानक तिस कृपाल विधाता। गोड़ी महला पंजवा, राम रंग कदे उतरस, उतर ना जाए गुरपुरा जस देहे बजाए। हर रंग राता सुमन साचा, लाल रंग पूरन पुरख विधाता। रहा संत संग बसे गुण गाए, ताका रंग न उतरे जाए। बिन हर सिमरन दुख नी पाया, अनक रंग फीके समाया। रघोर रंगै से पाए निहाल, कहो नानक गुर पै दयाल। गौड़ी महला पंजवा। सिमरत स्वामी किल विखनासै, दुख सहज आनंद विनासै। सुख सहज आनंद निवासै, राम जना को राम भरोसा। नाम जपत सब मिटे अंधेसा रहो, साध संगत कछ पौ ना भगाती। हा गुण गोविंद गाइया दिन राती, कर कृपा प्रबंधन छोट। चरण कमल की दीनी ओट, कहो नानक मन पै प्रतीत। निर्मल जस पीवै जान नीत। गौड़ी महला पंजवा। हर चनी जा का मन लागा, दुख दर्द भरमता का भागा। हर तन कै व्यापारी पूरा, जिसे नवाजै सो जन सूरा रहो। जा को पह कृपाल गुसाई, से जन लागे गुर की पाई। सुख सहज सात आनंदा, जप जप जीवे परमानंदा। नाम रस साध संगत खाटी, कहो नानक प्रभ अपदा काटी। गौड़ी महला पंजवा। हर सिमरन सब मिटे कलेस, चरण कमल मह चरण कमल मन मह प्रवेश।

ਕਰੋਧ ਲੋਹੋ ਮਦ ਖੋਹੈ ਸਾਧ ਕੇ ਸੰਕਲ ਵਿਖ ਸਭ ਧੋਵੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪਹਿਨੇ ਖਾਏ ਤਿਸ ਸਿਉ ਆਲਸ ਕਿਉਂ ਬਣ ਆਏ ਖਸਮ ਵਿਸਾਰਾਨ ਕਮ ਲਾਗੈ ਕੌਡੀ ਬਦਲੇ ਜਨਮ ਕੌਡੀ ਬਦਲੇ ਰਤਨ ਤਿਆਗੈ ਰਹਾਉ ਪ੍ਰਭ ਤਿਆਗ ਲਾਗਤ ਅਨ ਸੋਭਾ ਦਾਸ ਲਾਮ ਕਰਤ ਕਤ ਸੋਭਾ ਅਮ੍ਰਿਤ ਰਸ

ਬਖਸ਼ ਲਹਿਓ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕਹਿ ਚਰਨ ਮਨ ਮਹਿਨ ਧਿਆਨ ਸਗਲ ਤੀਰਥ ਮੰਜਨ ਇਸਨਾਨ ਹਾਰ ਦਿਨ ਹਾਰ ਸਿਮਰਤ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਅਰਤ ਮਹਿ ਵਸਾਈ ਮਨ ਬਾਛਤ ਸਗਲੇ ਫਿਲ ਮਨ ਬਾਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾਂ ਕਹਿ ਹਿਰਦੇ ਵਸੇ ਭਗਵਾਨ ਕਹੋ ਨਾਨਕ ਸਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾਂ ਖਾਂਦਾ ਪੈਂਦਾ ਮੁਕਰ ਪਾਏ ਜਿਸਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜੰਜੀਉ ਪਿੰਡ ਦੀਨਾ ਕੋਟ ਜਨਮ ਪਰ ਮੈਂ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕੁਛ ਕਰੇ ਸਗਲ ਵਪਰੀਤ ਰਹਾਉ ਜੀਓ ਪ੍ਰਾਣ ਜਨਮਾਂ ਤਨ ਧਾਰਿਆ ਸੋਈ ਠਾਕਰ ਮਨੋ ਵਿਸਾਰਿਆ ਬਾਂਦੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਧਰੋ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਏ ਬੰਧਨ ਕਾਠ ਤਰੇ ਹਰ ਨਾਏ ਰਹਾਉ ਦੂਜਾ ਗੌੜੀ ਗੋਹੇ ਗੌੜੀ ਮਹੱਲਾ ਪੰਜਵਾਂ

ਤੇ ਬਿਰਥਾ ਕੋਈ ਨਾ ਹੋਈ ਰਹੋ ਆਪਣੇ ਸੁਆਏ ਰਿਦੇ ਲੈ ਤਹਾਰਿਆ ਦੁੱਖ ਦਾਰ ਦਰੋਗ ਸਗਲ ਵਿਦਾਰਿਆ ਰਸਨਾ ਖੀਦੀ ਬੋਲਤ ਰਾਮ ਪੂਰਨ ਹੋਵੇ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੋੜੀ ਮਹੱਲਾ ਪੰਜਵਾਂ ਕੋਟ ਬਿਗਨ ਹਰੇ ਖਿਨ ਮਾਹੇ ਹਰ ਹਰ ਕਥਾ ਸਾਸੰਗ ਸੁਣਾਏ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਠੀ ਖੁਦ ਤਰਾਸ ਰਹੋ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕੇ ਹਿਰਦੇ ਵਸੇ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨ ਹਰ ਦੇ ਮੈਂ ਧਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰਸੋਈ ਤੇ ਬਾਲ ਰੋਗ ਨ ਵਿਆਪੈ ਕੋਈ ਰਾਮ ਰਮਣ ਤਰਨ ਪਹਿ ਸਾਗਰ ਸਰਨ ਸੂਰ ਫਾਰੇ ਜਮ ਕਾਗਦ ਰਹਾਉ ਸਤ ਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਪਹਿ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਕਰ ਕਿਰਪਾ ਹਰ ਪਹਿ ਸਹਾਈ ਮਾਨ ਮੋਖ ਹੋਏ ਗੁਰ ਪਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਵਿਖੇ ਰਾਏ ਤੇ ਅੰਦਲਾ ਪਹਾਰੀ ਦੁੱਖ ਲਾਗੇ ਰਾਮ ਨਾਮ ਚਤਾਰੀ ਤੇਰੇ ਦਾਸ ਕੋ ਤੇਰੀ ਵਡਿਆਈ ਮਾਇਆ ਮਗਨ ਨਰਕ ਲੈ

ਚਾਰ ਸਿੰਘ ਪਾਛੇ ਪਾਵੈ ਗਾਡਰ ਲਹਿ ਕਾਮ ਤੇਮ ਕਰ ਪੂੰਜੀ ਸੌਦੇ ਕੋ ਤਹਾਵੈ ਬਿਨ ਪੂੰਜੀ ਨਾਨਕ ਰਾਮ ਨਾਮ ਜਪਨੀਤ ਸਿਮਰ ਸਵਾਮੀ ਹਰ ਸਾਮੀਤ ਗੌੜੀ ਮਹੱਲਾ ਪੰਜਾ ਸਾ ਮਤ ਨਿਰਮਲ ਕਈਅਤ ਧੀਰ ਰਾਮ ਸਾਵਣ ਪੀਵਤ ਨੀਰ ਹਰ ਕੈ ਚਰਨ ਹਿਰਦੇ ਕਰ ਓਟ ਜਨਮ ਮਰਨ ਤੇ ਹੋਵੈ ਛੋਟ ਰਹਾਉ ਸੋ ਤਨ ਨਿਰਮਲ

ਸਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੇ ਸਾਰ ਬਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇਲ ਪੈ ਪੂਰਨ ਭਾਗੀ ਰਹੋ ਪਰਤਾ ਪੇਖ ਵੇਖ ਜਿਉ ਨਾਰੀ ਤੋ ਹਾਰ ਜਨ ਜੀਵੇ ਨਾਮ ਚਤਾਰੀ ਪੁੱਤਰ ਪੇਖ ਜਿਉ ਜੀਵਤ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰੇ ਪੇਖ ਤਨਹਾ ਜਨ ਚਰਨ ਕਮਲ ਸਿਉ ਲਾਗੋ ਮਨਾ ਵਿਸਰ ਨਾਈ ਇੱਕ ਤਿਲ ਦਾ ਤਾਰ ਨਾਨਕੇ ਪ੍ਰਾਣ ਆਧਾਰ ਗੋੜੀ ਮਹੱਲਾ ਪੰਜਵਾਂ ਰਾਮ ਸਹਿਣ ਜੋ ਜਨ ਧੀ ਤੈ ਚਰਨ ਕਮਲ ਪ੍ਰੇਮ ਭਗਤੀ ਵਿਦੈ ਰਹੋ ਆਰਸਾ ਦਿਸੈ ਸਭ ਛਾਰ ਨਾ ਬਿਨਾ ਨੈਫਲ ਸੰਸਾਰ ਅੰਧ ਕੂਪ ਦੇ ਕਾਢ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਪਣਤੰਤਰ ਪਣ ਤ੍ਰੈਪਣ ਰੂਪ ਵਾਣ ਤਰਨ ਤ੍ਰੈ ਪਵਣ ਪੂਰਨ ਗੋਪਾਲ ਪਾਰ ਬ੍ਰਹਮ ਪਸਾਰ ਜੀ ਸੰਗ ਦਿਆਲ ਕੋ ਨੰਗ ਸਾ ਕਥਨੀ ਸਾਰ ਮਾਂ ਲੇਤ ਜਿਸ ਸਿਰਜਣ ਹਾਰ ਗੌੜੀ ਮਹੱਲਾ ਪੰਜਵਾਂ ਨਿਤਰ ਪ੍ਰਤ ਨਾਵਣ ਰਾਮ ਸੰਕੀ ਜੈ ਝੋਲ ਮਹਾਰਸ ਹਰ ਅੰਮ੍ਰਿਤ ਪੀ ਜੈ ਰਹੋ ਅੰਮ੍ਰਿਤ ਉਦਕ ਗੋਬਿੰਦ ਕਾ ਨਾਮ ਮੰਜਨ ਕਰਤ ਪੂਰਨ ਸਭ ਕਾਮ ਸਾਧ ਸੰਗਤ ਹੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੋ ਸਾਧ ਕਰੋ ਆਨੰਦ ਮੰਤਰ ਰਵਿਆ ਪਰਮਾਨੰਦ ਜਿਸੇ ਪ੍ਰਾਪਤ ਚਰਨ ਦਾਨ ਨਾਨਕ ਦਾ ਤਿਸੇ ਕੁਰਬਾਨ ਗੋੜੀ ਮਹੱਲਾ ਪੰਜਵਾਂ ਜੋ ਕੁਛ ਕਰ ਨਿਤ ਮੈਲ ਨਾ ਲਾਗੈ ਹਰ ਕੀਰਤਨ ਮੈਂ ਇਹ ਮਨ ਜਾਗੈ ਰਹੋ ਏਕੋ ਸਿਮਰੋ ਨਾ ਦੂਜਾ ਪਹੋ ਸਾਧ ਸੰਗਤ ਜਪ ਕੇਵਲ ਨਾਉ ਕਰਮ ਧਰਮ ਨੇਮ ਵਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈਸ ਨੂੰ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛੱਡ ਜਾਏ ਦੀਵਾਨੇ ਮੋਇਆ ਓਨ ਤਾ ਕੋ ਵਿਸਰਾਨੇ ਸਿਮਰ ਗੋਬਿੰਦ ਮੰਤਨ ਤੋਹਰ ਲਿਖਿਆ ਕਹੋ ਕਾਹੋ ਕਾਰਜ ਨਾ ਆਵੇ ਵਿਖਿਆ ਰਹੋ ਵਿਖੇ ਟਗੋਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬੂ ਨਾ ਜਾਈ ਦਹਿਣ ਦੁਖ ਦੂਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗਤ ਮਿਲ ਦੋਏ ਕਲ ਸਾਧ ਰਾਮ ਨਾਮ ਨਾਨਕ ਆਦਿ ਹਰ ਗੌੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੋ ਖਿੱਚੈ ਦਾੜੀ ਪਾਰ ਬ੍ਰਹਮ ਸਾ ਅਗਰ ਮੈਂ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵੱਡ ਤਾਪ ਜਿਨ ਮਾਰਿਆ ਸੇ ਰਾਖੇ ਜਿਨ ਮਾਰਿਆ ਜੇ ਰਾਖੇ ਨ ਕੋਈ ਆਗੇ ਪਿੱਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਰ ਨਾਨਕ ਹਰ ਨਾਮ ਧਿਆਏ ਗੋੜੀ ਮਹੱਲਾ ਪੰਜਵਾਂ ਬਹਿਜ ਝੂਠਾ ਕੀਤੇ ਉਹਨੇ ਆਪ ਪਾਪੀ ਕੋ ਲਾਗਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਾਮ ਨਹੀਂ ਆਵੈ ਨੇਰਾ ਰਹੁ ਸਾਚੀ ਦਰ ਗਏ ਬੋਲੇ ਕੂਰ ਸਿਰ ਹਾਥ ਪਛੂੜੇ ਅੰਧਾ ਮੂੜ ਰੋਗ ਵਿਆਪੈ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਣ ਕਮਾਈ ਐ ਆਪੇ ਬੰਦ ਐ ਤਰਬ ਗਿਆ ਸਭ ਜੀ ਕੈ ਸਾਥ ਨਾਨਕ ਸਰਨ ਪਰੇ ਦਰਬਾਰ ਆਕੀ ਬੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਟ ਠਿਕਾਨੀ ਪੂਰਵ ਕਰਮ ਲਿਖਿਆ ਧੁਰ ਪ੍ਰਾਣੀ ਰਹਾਓ ਓਹ ਬੰਦ ਮਨ ਪੂਰ ਥਾਈ ਸਾਧ ਧੂਰ ਕਾਰ ਸੁਧ ਮਹੰਜਾਈ ਆਨਕ ਜਲਾ ਜੇ ਧੋਵੈ ਦੇਹੀ ਮੈਂ ਨਾ ਉਤਰੇ ਸੁਧ ਨਾ ਦੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੋਕਤ ਭੋਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਗੋੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਜਨਮ ਲਿਆ ਤਮ ਪ੍ਰਗਾਸ ਹਰ ਕਾ ਸਿਮਰ ਸੁਣ ਮਨ ਕੀਨ ਸੁਖ ਪਾਵੈ ਹਰ ਦੁਆਰ ਪੁਰਾਣੀ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੈ ਹਰ ਦੁਆਰ ਪੁਰਾਣੀ ਰਹੋ ਆਠ ਪਹਿਰ ਧਿਆਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸਾਧ ਪਈ ਗੋਰ ਗੋਬਿੰਦ ਪਾਈ ਤਾ ਪਾ ਬਿਨਸੈ ਮੇਰੇ ਭਾਈ ਰਾਮ ਰਾਮ ਨਾਮ ਨਿਤ ਰਸਨ ਵਿਖਾਨ ਬਿਨਸੈ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਸੰਗ ਹੈ ਨਿਤਾਰ
ਨਿਰਮਲ ਗੁਣ ਗਾਵੇ ਨਿਤ ਨੀਤ ਗਈ ਵਿਆਦ ਉਪਰ ਹੈ ਜਨਮੀਤ ਮਾਨ ਬਚ ਕਰਮ ਪ੍ਰਭ ਆਪਣ ਧਿਆਈ ਨਾਨਕ ਦਾ ਤੇਰੀ ਸਰਨਾਈ ਗੌੜੀ ਮੱਲਾ ਪੰਜਵਾਂ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਕੈ ਪੂਰਨ ਪੈ ਸੇਵ ਰਹੋ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗਤ ਹਾਰ ਅੰਮ੍ਰਿਤ ਪੀਵੈ ਗੌੜੀ ਮੱਲਾ ਪੰਜਵਾਂ ਧਨ ਉਹ ਮਤਕ ਧਨ ਤੇਰੇ ਨੇਤ ਧਨ ਉਹ ਭਗਤ ਜਿਨ ਤੁਮ ਸੰਗਹੇਤ ਨਾ ਬਿਨਾ ਕੈਸੇ ਸੁਖ ਲਈਐ ਰਸਨਾ ਰਾਮ ਨਾਮ ਜਸ ਕਹੀਐ ਰਹੋ ਜਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸਮਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈ ਰੱਖੇ ਮੇਰੇ ਭਾਈ ਰਹਾਉ ਅੱਗੇ ਆਪੇ ਥਾਨ ਬਸ ਜਾ ਕੈ ਅੱਠ ਪਹਿਰ ਮਨ ਹਾਰ ਕੋ ਜਪੈ ਪਤਤ ਪਤ ਪ੍ਰਵਾਨ ਸਚ ਨਿਜਾਨ ਸਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪੇ ਪ੍ਰਿਤ ਪਾਲ ਨਿਤ ਨਾਨਕ ਰਾਮ ਨਾਮ ਸਮਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਪਹਿਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ ਰਾਮ ਰਾਮਤ ਸਾਧ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਾਮ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਨਾਮ ਅਸਤਰ ਸੁਹਾਗ ਗੌੜੀ ਮਹੱਲਾ ਪੰਜਵਾਂ ਧੋਤੀ ਖੋਲ ਵਿਛਾਵਾ ਹੇਠ ਗਰਬਤ ਵਾਂਗੂ ਲਾਹੇ ਪੇਠ ਬਿਨ ਕਰ ਤੂਤੀ ਮੁਕਤਨ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਦੂਜ ਪੂਜਾ ਤਿਲਕ ਕਰਤ ਸਨਾਨਾ ਛੁਰੀ ਕਾਢ ਲੇਵੇ ਹਾ ਹੱਥ ਦਾਨਾ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਕੋਹੇ ਨ ਸੰਗੇ ਪੁਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੇ ਹਿਰਦਾ ਸੁਧ ਬ੍ਰਹਮ ਵਿਚਾਰੇ ਗੋੜੀ ਮੱਲਾ ਪੰਜਵਾਂ ਸਿਰ ਖਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰੱਖੀ ਕਰਤਾਰੇ ਬਸ ਸਹਾ ਸਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਠ ਕੀਨੋ ਦਾਨ ਸਿਮਰ ਸਾਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਹਰ ਸੰਗ ਰਾਤੇ ਮਾਇਆ ਨੇ ਚਲੇ ਹਰ ਸੰਗ ਰਾਤੇ

0: ਸਭ ਕੋ ਸਿਮਰੇ ਸੇ ਸੁਖ ਵਾਸੀ
1: ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ
1: ਨਾਨਕ ਜਾਨਕੀ ਮੰਗੇ ਰਵਾਲਾ
0: ਸਭ ਕੋ ਸਿਮਰੇ ਸੇ ਪਰ ਉਪਕਾਰੀ
1: ਸਿਮਰੇ ਤਿੰਨ ਸੰਦ ਬਲਹਾਰੀ
0: ਸਭ ਕੋ ਸਿਮਰੇ ਸੇ ਮੁਖ ਸੁਹਾਵੇ
1: ਸਿਮਰੇ ਤਿੰਨ ਸੁਖ ਬਿਹਾਵੇ
0: ਸਭ ਕੋ ਸਿਮਰੇ ਤਿੰਨ ਆਤਮ ਜੀਤਾ
1: ਸਿਮਰੇ ਤਿੰਨ ਨਿਰਮਲ ਰੀਤਾ
0: ਸਭ ਕੋ ਸਿਮਰੇ ਤਿੰਨ

0: ਸਿਮਰਤ ਪਰਮ ਗਤ ਪਾਵੈ।
1: ਹੇ ਪ੍ਰਸਾਦ ਵਸੇ ਸੁਖ ਮੰਦਰ,
0: ਕਿਸੇ ਧਿਆਏ ਸਦਾ ਮਨ ਅੰਦਰ।
1: ਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ,
0: ਆਠ ਪੈਰ ਸਿਮਰੋ ਤਿਸ ਰਸਨਾ।
1: ਹੇ ਪ੍ਰਸਾਦ ਰੰਗ ਰਸ ਭੋਗ,
0: ਨਾਨਕ ਸਦਾ ਧਿਆਈਏ ਧਿਆਵਣ ਜੋਗ।
1: ਹੇ ਪ੍ਰਸਾਦ ਪਹਾੜ ਪਟੰਬਰ ਹਟਾਵੈ,
0: ਕਿਸੇ ਧਿਆ ਕਾ ਧਿਆਵਰ ਲਭਾਵੈ।
1: ਹੇ ਪ੍ਰਸਾਦ ਸੁਖ ਸੇ ਸੁਈ ਜੈ,
0: ਮਨ ਆਠ ਪੈਰ ਤਾਂ ਕਾ ਜਸ ਗਾ ਵਿਜੈ।
1: ਹੇ ਪ੍ਰਸਾਦ ਸਭ ਕੋ ਮਾਨੈ,
0: ਮੁਕਤਾਂ ਕੋ ਜਸ ਰਸਨ ਬਖਾਨੈ।
1: ਹੇ ਪ੍ਰਸਾਦ ਤੇਰੇ

0: ਸਾਧਕ ਸੰਗ ਸਰਬ ਥਾਨ ਗਮ ਸਾਧਕ ਸੰਗ ਨਹਿ ਕਿਛ ਕਾਲ ਸਾਧਕ ਸੰਗ ਕਲੂਕ ਦਰ
1: ਸਾਧਕ ਸੰਗ ਨਰਕ ਪਰ ਹਰਿ।

0: ਦਰਸ ਪਰੇ
1: ਮਿਥਿਆ ਨਾਹੀ ਰਸਨਾ ਪਰਸ
0: ਮਨੈ ਪ੍ਰੀਤ ਨਿਰੰਜਨ ਦਰਸ
1: ਵਰਤਰਿਆ ਰੂਪ ਨ ਭਿਖੇ ਨੇਤਰ
0: ਸਾਰ ਕੀ ਟਹਿਲ ਸੰਤ ਸੰਗ ਹੈ
1: ਕਰਨ ਨਾ ਸੁਨੇ ਕਾਹੂ ਕੀ ਨਿੰਦਾ
0: ਸਭੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸਨਾ ਮਨ ਤੇ ਠਰੇ
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ
0: ਨਾਨਕ ਖੋਟ ਮ ਦੇਖੋ ਐਸਾ ਪਰਸ
1: ਸੋ ਜਿਸ ਉਪਰ ਸੋ ਪ੍ਰਸੰਨ

0: ਪ੍ਰਸਾਦ ਨਾਨਕ ਸੱਚ ਕਹੇ।
1: ਕਬੂ ਪੰਡਤ ਕਰੇ ਵਖਿਆਨ,
0: ਕਬੂ ਮੋਹਨ ਧਾਰੀ ਲਾਵੇ ਧਿਆਨ,
1: ਕਬੂ ਤਟ ਤੀਰਥ ਇਸ਼ਨਾਨ,
0: ਕਬੂ ਸਿੱਧ ਸਾਧਕ ਮੁਖ ਗਿਆਨ,
1: ਕਬੂ ਕੀਟ ਹਸ